ਜੇ ਸੁੱਖ ਨਾ ਨਾ ਮਿਲੇਗਾ ਤਾਂ ਫਿਰ ਕਿਉਂ। ਹੁਣ ਤੁਸੀਂ ਕਰਕੇ ਵੇਖਿਆ ਘੰਟਾ, ਸਿਮਰੋ, ਅੱਖਾਂ ਖੋਲਣ ਨੂੰ ਦਿਲ ਨਹੀਂ ਕਰਦਾ, ਇੰਨਾ ਸੁੱਖ ਮਿਲਦਾ, ਨਹੀਂ ਤਾਂ ਅੱਖਾਂ ਰੱਜਦੀਆਂ ਨਹੀਂ, ਵੇਖੀ ਜਾਂਦੀਆਂ। ਭਾਈ ਗੁਰਦਾਸ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ਾ। ਤੇ ਜਦੋਂ ਤੁਸੀਂ ਨੇਤਰ ਬੰਦ ਕਰਕੇ, ਨੇਤਰਾਂ 'ਚ ਬੈਠਦਾ ਮਨ, ਜੋਤ ਹੈ ਨਾ, ਅਤੇ ਜੋਤ ਨੇਤਰਾਂ 'ਚ ਹੁੰਦੀ ਹੈ। ਜਦੋਂ ਤੁਸੀਂ ਨੇਤਰ ਬੰਦ ਕਰਦੇ ਹੋ ਇਹ ਇੱਕ ਹੋ ਜਾਂਦਾ, ਕੰਨਾਂ 'ਚ ਆ ਜਾਂਦਾ। ਉਦੋਂ ਇਹਨੂੰ ਸੁਰਤੀ ਕਿਹਾ, ਇਹਨੂੰ ਚਿੱਤ ਕਿਹਾ, ਇਹਨੂੰ ਧਿਆਨ ਵੀ ਕਿਹਾ। ਅਤੇ ਫਿਰ ਕੰਨ ਹੀ ਸੁਣਦੇ ਜੋ ਤੁਸੀਂ ਬੋਲਦੇ ਹੋ, ਹੈ ਨਾ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗਾ ਵੀ ਹੈ ਸੁਣੀ ਹੈ ਮਨ ਰੱਖੀਏ ਭਾਵ, ਵਾਹਿਗੁਰੂ ਨਾਲ ਪਿਆਰ ਪੈਣ ਲੱਗ ਪਏਗਾ, ਅਤੇ ਇਹ ਜਿਹੜੇ ਸੋਚਾਂ ਨੇ ਸੁਪਨੇ ਨੇ ਖਤਮ ਹੋ ਜਾਣਗੇ। ਦੁੱਖ ਪਰ ਹਰ ਸੁੱਖ ਘਰ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜ ਕਰਨਾ ਪੈਣਾ। ਵਾਹਿਗੁਰੂ।

그름, 이한, 그름. 그름.

ਅੱਖਾਂ ਬੰਦ ਕਰਕੇ ਕਰੋ ਹਾਂ ਸਿਮਰਨ ਸਾਰੇ, ਚੈੱਕ ਕਰੀਏ ਬਸ ਸੁੱਖ ਆਉਂਦਾ। ਪੰਜਵੇਂ ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਓ। ਆਹ ਗੁਰੂ ਰਾਮ

ਅੱਜ ਪੰਜਵੇਂ ਪਾਤਸ਼ਾਹ ਜੀ ਨੇ ਜਿਹੜਾ ਇਸ ਸ਼ਬਦ ਦੇ ਵਿੱਚ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਆ ਟੋਡੀ ਰਾਗ ਦੇ ਵਿੱਚ, ਉਹਦੇ 'ਚ ਤੱਤ ਕੱਢ ਕੇ ਵਿਖਾ ਦਿੱਤਾ। ਤੱਤ ਆ ਜੋ ਤੁਸੀਂ ਕਰ ਰਹੇ ਹੋ, ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰ। ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ। ਹੁਣ ਵਿਖਿਆ ਕੀ ਆ? ਸੋਚਾਂ ਸਾਡੀਆਂ, ਉਹਨਾਂ ਨੇ ਸਾਡੇ ਮਨ ਨੂੰ ਮੈਲਾ ਕੀਤਾ ਹੋਇਆ। ਕਈ ਜਨਮਾਂ ਤੋਂ ਇਹ ਚੱਲਦੇ ਆ ਰਿਹਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ, ਕਾਲਾ ਹੋਇਆ ਸਿਆ। ਕਹਿੰਦੇ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਣ ਪਰ। ਪਰ ਜਿਹੜਾ ਇਹ ਨਾਮ ਹੈ ਨਾ, ਜਿੰਨਾ ਮਰਜ਼ੀ ਮਨ ਮੈਲਾ ਹੋਵੇ ਇਹ ਨਿਰਮਲ ਕਰ ਦਿੰਦਾ। ਆ ਜਿਹੜੇ ਗੁਣ ਗਾਏ, ਕਹਿੰਦੇ ਗੁਣ ਗਾਵਤ ਅਤੁਲ ਸੁਖ ਪਾਇਆ, ਗੁਣ ਗਾਵਤ ਤੇਰੀ ਉਤਰ ਸਮੈਲ। ਨਾਲੇ ਮੈਲ ਵੀ ਦੱਸਦੀ ਕਿਹੜੀ, ਬਿਨ ਸਜਾਏ ਹਮੇ। ਇਹ ਚਿੰਤਾ ਚ ਹੈ ਨਾ, ਅਚਿੰਤ ਹੋ ਜਾਏਗਾ, ਹੋਏ ਅਚਿੰਤ ਬਸੇ। ਪਰ ਆ ਸਵਾਸ ਗ੍ਰਾਸ ਕਰਨਾ ਪੈਣਾ, ਉਦਾਂ ਨਹੀਂ ਗੱਲ ਬਣਨੀ। ਸਵਾਸ ਗ੍ਰਾਸ ਹਰਨਾਮ ਸੰਭਾਲ, ਸਵਾਸ ਗ੍ਰਾਸ ਨਾ ਵਿਸਰੇ ਸਵਾਬ। ਜੋ ਸਵਾਸ ਗ੍ਰਾਸ ਧਿਆਏ ਮੇਰਾ ਹਰ ਹਰ, ਵਾਹਿਗੁਰੂ ਵਾਹਿਗੁਰੂ, ਸੋ ਗੁਰਸਿੱਖ ਗੁਰੂ ਮਨ। ਅੱਜ ਸਤਿਗੁਰਾਂ ਤੱਤ ਕੱਢ ਕੇ ਦੱਸ ਦਿੱਤਾ ਇਹ ਪਾਵਨ ਹੁਕਮਨਾਮਾ ਜਿਹੜਾ ਤੁਸੀਂ ਸਾਰੇ ਪੜ੍ਹ ਕੇ ਆਏ ਹੋ। ਆਪਣੇ ਗੁਰਦੁਆਰਾ ਸਾਹਿਬ ਅੰਮ੍ਰਿਤ ਵੇਲੇ ਬਖਸ਼ਿਸ਼ ਹੋਇਆ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਨੇ। ਹਾਂਜੀ ਵਾਹਿਗੁਰੂ, ਹਾਂਜੀ ਉੱਧਰ ਪੈਣ ਪੁੱਤ, ਇੱਥੇ ਨਹੀਂ ਪੁੱਤ, ਸਿਮਰਨ ਕਰ ਰਹੇ, ਮੋਬਾਈਲ ਨਹੀਂ ਦੇਖਣਾ ਅੰਦਰ। ਆਪਾਂ ਸਤਿਗੁਰ ਨੇ ਵੇਖੋ ਸਮਾਂ ਜੇ ਕੱਢ ਕੇ ਆਏ ਹਾਂ, ਕਿੰਨਾ ਸੋਹਣਾ ਮੌਕਾ ਦਿੱਤਾ ਅਤੇ ਆਪਾਂ ਕਰ ਲਈਏ ਜੋ ਸਤਿਗੁਰ ਦਾ ਹੁਕਮ ਹੈ। ਅੱਜ ਫਿਰ ਬਚਨ ਨੂੰ ਸੁਣੋ ਦੁਬਾਰਾ। ਕਹਿੰਦੇ ਹਰ ਹਰ ਚਰਨ ਰਿਦੇ ਉਰ ਧਾਰੇ, ਵਾਹਿਗੁਰੂ ਵਾਹਿਗੁਰੂ ਜੋ ਬੋਲਦੇ ਹੋ। ਇਹ ਚਰਨਾਂ ਬਾਰੇ ਇੱਕ ਵਾਰੀ ਫਿਰ ਸਮਝ ਲਈਏ ਆਪਾਂ। ਇੱਕ ਤੇ ਦ੍ਰਿਸ਼ਟਮਾਨ ਆ ਜਿਹੜੇ ਚਰਨ ਸਾਡੇ ਕੋਲ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਬਾਣੀ ਚਰਨ ਕਿਹਾ ਵਾਹਿਗੁਰੂ ਨੇ। ਇੰਨੀ ਪਿਆਰੀ ਅਕਾਲ ਪੁਰਖ ਦੇ ਬੋਲ ਨੇ, ਜੈਸੀ ਮੈਂ ਆਵੇ। ਅਤੇ ਇਹਨਾਂ ਦੇ ਵਿੱਚ ਉਹ ਜਿਹੜੇ ਸੂਖਮ ਚਰਨ ਆ ਜਿਹਨੂੰ ਨਾਮ ਕਿਹਾ ਵਾ, ਉਸਦਾ ਭੇਦ ਦਿੱਤਾ ਹੋਇਆ। ਉਸ ਨਾਮ ਨੂੰ ਰਤਨ ਕਿਹਾ ਵਾ। ਅੱਜ ਆਏਗਾ ਫੇਰ ਦੇ, ਕਹਿੰਦੇ ਨਾਮ ਰਤਨ ਸੁਣ ਜਪ ਜਪ ਜੀਵਾਂ। ਉਹਨੂੰ ਸੁਣਨਾ ਵਾ, ਪਰ ਸੁਣਨ ਤੋਂ ਪਹਿਲਾਂ ਜਪਣਾ ਪੈਣਾ ਵਾ। ਇਹ ਆਪਾਂ ਸਮਝਦੇ ਨਹੀਂ। ਨਾਮ ਰਤਨ ਜਿਹੜਾ ਹੈ ਉਹਦੇ ਨਾਲੋਂ ਜਨਮ ਸਮੇਂ ਲਿਵ ਟੁੱਟ ਗਈ, ਜਿਸ ਨੂੰ ਚਰਨ ਕਿਹਾ ਅਕਾਲ ਪੁਰਖ ਦੇ।

ਚਰਨਾਂ ਨੂੰ ਕਿਹਾ ਨਾਮ। ਆਪਾਂ ਪੜ੍ਹਦੇ ਹਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਇਹ ਸੋਚਾਂ ਨੂੰ ਕਿਹਾ ਮਾਇਆ। ਬਸ ਇੱਥੇ ਮੈਲਾ ਹੋਣਾ ਸ਼ੁਰੂ ਹੋ ਗਿਆ, ਇੰਨਾ ਜ਼ਿਆਦਾ ਮੈਲਾ ਹੋ ਗਿਆ। ਹੁਣ ਸਤਿਗੁਰੂ ਦੀ ਹਜ਼ੂਰੀ 'ਚ ਆਏ ਹਾਂ, ਸ਼ਰਨ 'ਚ ਆਏ ਹਾਂ, ਫਿਰ ਉਹ ਤਰੀਕਾ ਦੱਸਦੇ ਨੇ, ਕਹਿੰਦੇ ਤੁਸੀਂ ਫਿਰ ਜੇ ਸਿਮਰਨ ਕਰੋ ਨਾ ਜਿਹਨੂੰ ਭੁੱਲ ਕੇ ਮੈਲਾ ਹੋ ਗਿਆ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ। ਉਹ ਨਾਮ ਕਹਿੰਦੇ ਤੁਹਾਡੇ ਅੰਦਰ ਫਿਰ ਪ੍ਰਗਟ ਹੋ ਸਕਦਾ ਜਿਹਨੂੰ ਚਰਨ ਕਿਹਾ। ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ, ਕਹਿੰਦੇ ਫਿਰ ਤੁਸੀਂ ਉਹਨੂੰ ਸੰਭਾਲ ਸਕਦੇ ਹੋ। ਪਰ ਜੇ ਪਹਿਲਾਂ ਆਹ ਬੋਲੋਗੇ ਵਾਹਿਗੁਰੂ ਹਰ ਹਰ ਚਰਨ ਹਿਰਦੇ ਉਰਦਾ, ਜਦੋਂ ਮਨ 'ਚ ਵਸਣਾ ਸ਼ੁਰੂ ਹੋ ਜਾਂਦਾ ਨਾ ਨਾਮ, ਉਦੋਂ ਮਨ ਹਿਰਦਾ ਬਣਦਾ। ਇਹ ਆਪਾਂ ਅਰਦਾਸ ਅੱਗੇ ਕਰ ਰਹੇ ਸੀ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਆ ਜਿਹੜਾ ਬੋਲ ਰਹੇ ਵਾਹ, ਇਹਨੂੰ ਮਨ 'ਚ ਵਸਾਉਣਾ ਵਾ ਬੋਲ ਕੇ। ਜੇ ਮਨ 'ਚ ਵੱਸ ਗਏ ਨਾ ਹਰ ਹਰ ਚਰਨ ਹਿਰਦੇ ਉਰ ਧਾਰੇ, ਤੇ ਉਸੇ ਵੇਲੇ ਫਿਰ ਅੰਦਰੋਂ ਨਾਮ ਪ੍ਰਗਟ ਹੋ ਜਾਣਾ। ਲਿਖਿਆ ਸਤਿਗੁਰਾਂ ਨੇ, ਨਾਮ ਜਿਨ ਕੇ ਮਨ ਵਸਿਆ ਅਵਾਹ ਗੁਰੂ, ਤੇ ਕੀ ਹੋਣਾ ਜੀ ਉਹਨਾਂ ਨੂੰ, ਵਾਜੇ ਸ਼ਬਦ ਕਨੇਰੇ, ਕਨੇਰੇ ਸ਼ਬਦ ਵਾਹਿਗੁਰੂ ਨੇ ਤੁਹਾਡੇ ਅੰਦਰ ਗੱਜਣ ਲੱਗ ਪੈਣਾ। ਗੁਰ ਸ਼ਬਦੀ ਗੋਬਿੰਦ ਗੱਜੇ, ਉਹ ਚਰਨ ਪ੍ਰਗਟ ਕਰ ਦਿੰਦਾ ਫਿਰ ਵਾਹਿਗੁਰੂ ਆਪਣੇ ਨਾਮ। ਫਿਰ ਕਾਰਜ ਜਿਹੜੇ ਲਈ ਆਉਂਦੇ ਹਾਂ ਤਾਂ ਫਿਰ ਉਹ ਕਾਰਜ ਸਾਡਾ ਪੂਰਾ ਹੁੰਦਾ ਵਾ। ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ, ਤੁਹਾਨੂੰ ਸੰਤ ਕਿਹਾ, ਕਹਿੰਦੇ ਤੁਸੀਂ ਅੰਦਰੋਂ ਹੀ ਲੱਭ ਲਿਆ ਨਾਮ ਨੂੰ। ਕਿਤੇ ਤਜ ਅਭਿਮਾਨ ਲੇ ਹੋਏ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਾਂ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਊਜਲ ਹਰ ਦਰਗਾਹ ਸੋਏ। ਪਰ ਇਹ ਤੁਹਾਡੇ ਵਰਗੇ ਵਿਰਲੇ ਹੀ ਆ ਜਿਹੜੇ ਵਪਾਰ ਕਰਦੇ ਆ। ਕਹਿੰਦੇ ਇਹ ਵਾਪਾਰ ਵਿਰਲਾ ਵਾਪਾਰ ਹੈ, ਤੇ ਜਿਹੜੇ ਕਰਦੇ ਆ ਪੰਜਵੇਂ ਪਾਤਸ਼ਾਹ ਉਹਨਾਂ ਤੇ ਬਲਹਾਰ ਜਾਂਦੇ, ਨਾਨਕ ਤਿਨਕੇ ਤਾਂ ਕਿ ਸੱਦ ਬਲਹਾਰ। ਉੱਥੇ ਫਿਰ ਗਿਆ ਉਹਨਾਂ ਨੇ, ਕਹਿੰਦੇ ਹਰ ਹਰ ਚਰਨ ਹਿਰਦੇ ਉਰਤਾਰੇ ਵਾਹਿਗੁਰੂ। ਆਓ ਥੋੜੇ ਜਿਹੇ ਧਾਰਨ ਕਰੀਏ, ਆਪਾਂ ਵੀ ਕਰੀਏ ਸਾਰੇ, ਵੇਖਿਓ ਤੁਹਾਨੂੰ ਕਿੰਨਾ ਸੁੱਖ ਮਿਲਦਾ। ਤੋਲਿਆ ਨਹੀਂ ਜਾਣਾ, ਸਤਿਗੁਰੂ ਕਹਿੰਦੇ ਨਾ ਜੀ, ਕਹਿੰਦੇ ਅੱਜ ਤੋਲਿਆ ਨਹੀਂ ਜਾਣਾ, ਗੁਣ ਗਾਵਤ ਅਤੁਲ ਸੁਖ ਪਾਇਆ, ਕਿਉਂਕਿ ਮਨ ਨਿਰਮਲ ਹੋ ਜਾਣਾ, ਮੈਲ ਕੋਈ ਰਹਿਣੀ ਨਹੀਂ, ਕੋਈ ਦੁਬਧਾ ਈਰਖਾ ਦਵੈਸ਼ ਖਤਮ ਹੋ ਜਾਣੀ ਸਾਰੀ, ਹੈ ਨਾ। ਮਨ 'ਚ ਇਹ ਪੰਜ ਚੋਰ ਹੀ ਇਹਨੂੰ ਦੁਖੀ ਕਰਦੇ ਆ। ਜਦੋਂ ਸਾਡੀ ਬਿਰਤੀ ਹੁੰਦੀ ਹੈ ਨਾ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ, ਜਦੋਂ ਇਹ ਮਨ ਇਸ ਜੁਗਤ ਨਾਲ ਜਿਉਂਦਾ ਵਾ, ਇਹ ਹੁਣ ਜੁਗਤ ਕਈ ਜਨਮ ਖਰਾਬ ਕਰ ਲਏ ਅੱਗੇ ਵੀ, ਤੇ ਸਤਿਗੁਰ ਕਹਿੰਦੇ ਆਹ ਨਾ ਕਰ ਲਿਓ, ਹੁਣ ਤੁਹਾਨੂੰ ਮਸਾਂ ਹੀ ਮਿਲਿਆ। ਭਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਗੋਬਿੰਦ ਮਿਲਣ ਕੀ, ਤੇ ਕਰਨਾ ਇਹੋ ਹੀ ਆ ਜਿਹੜਾ ਤੁਸੀਂ ਕਰ ਰਹੇ ਹੋ, ਇਹੋ ਹੀ ਆਪਾਂ ਕਰਦੇ ਨੀਗੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਸਿਮਰ ਸਵਾਮੀ ਸਤਿਗੁਰ ਆਪਣਾ, ਕਾਰਜ ਸਫਲ ਹਮਰ। ਆਓ ਆਪਾਂ ਇਹ ਰਹਾਓ ਵਾਲੀ ਪੰਕਤੀ ਨੂੰ ਕਮਾਉਣਾ ਹੁੰਦਾ ਵਾ, ਅੱਗੇ ਫਿਰ ਬਖਸ਼ਿਸ਼ ਹੋ ਜਾਣੀ ਆਪਣੇ ਆਪ ਸਾਰੀ।

ਡੰਡੌਤ ਖੱਟ ਕਰਮਾ ਰਤ ਰਹਿਤਾ। ਇਹ ਸਾਰੇ ਕਰਮ ਕਾਂਡ ਦੱਸੇ ਸਤਿਗੁਰਾਂ ਜਿਹੜੇ ਉਸ ਸਮੇਂ ਕਰਦੇ ਸੀ, ਅੱਜ ਵੀ ਕਰੀ ਜਾਂਦੇ। ਕਹਿੰਦੇ ਇਹਨਾਂ ਦੇ ਨਾਲ ਕੁਛ ਨਹੀਂ ਬਣਨਾ, ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤੱਤ ਵਿਚਾਰ। ਪੰਜਵੇਂ ਪਾਤਸ਼ਾਹ ਨੇ ਅੱਜ ਤੱਤ ਕੱਢ ਦਿੱਤਾ। ਕਹਿੰਦੇ ਹਰ ਕੀਰਤ ਆ ਜਿਹੜੀ ਕਰ ਰਹੇ, ਵਾਹ ਇਹ ਤੱਤ ਆ। ਬਸ ਕਹਿੰਦੇ ਇਹ ਜੇ ਤੁਸੀਂ ਵਿਚਾਰ ਕੇ ਕਰੋਗੇ ਨਾ, ਮਨ ਨੂੰ ਜੋੜ ਕੇ, ਤੇ ਇਹਦੇ ਨਾਲ ਦਾ ਹੋਰ ਕੋਈ ਵੀ ਜੋ ਜੁਗਤ ਹੈ ਗੁਰਬਾਣੀ 'ਚ ਨਹੀਂ ਹੈ। ਤਾਂ ਹੀ ਉਹਨਾਂ ਨੇ ਕਿਹਾ ਨਾ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਏ ਤੇ ਸੁੱਚੇ ਕੋ। ਨਾਮ ਤੋਂ ਬਿਨਾਂ ਡਿੱਠਾ ਸਭ ਸੰਸਾਰ ਸੁੱਖ ਨਾ, ਨਾਮ ਬਿਨ। ਇਹ ਜਪ ਜੋ ਸਤਿਗੁਰਾਂ ਨੇ ਪਹਿਲੇ ਅੰਗ 'ਤੇ ਹੁਕਮ ਕਰਤਾ, ਗੁਰਪ੍ਰਸਾਦ ਲੈ ਕੇ ਜਪ ਕਰਨਾ ਸੱਚ ਦਾ ਵਾਹਿਗੁਰੂ ਦਾ, ਇਹ ਸਭ ਤੋਂ ਉੱਤਮ ਕਰਮ ਹੈ। ਹਰ ਕੋ ਨਾਮ ਜਪ ਨਿਰਮਲ ਕਰਮ। ਸਤਿਗੁਰੂ ਗੁਰਬਾਣੀ ਦੱਸਦੇ ਨਾ ਕਿ ਇਹ ਜਿਹੜੇ ਕਰਮ ਕਾਂਡ ਨੇ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਵਾਹਿਗੁਰੂ ਨੂੰ ਮਿਲਣ ਲਈ ਲੋਕੀ ਬਹੁਤ ਕਰਦੇ ਸੀ ਕਰਮ ਕਾਂਡ, ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਤੇ ਤਨ ਦੇ ਸਾਰੇ ਕਰਮ ਕਾਂਡ ਨੇ, ਮਨ ਦਾ ਤੇ ਕਰਦੇ ਨਹੀਂ ਸੀ ਉਹ, ਕੀਰਤੀ ਨਹੀਂ ਸੀ ਗਾਉਂਦੇ ਮਨ ਕਰਕੇ। ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ, ਅਧਿਕ ਅਹਿੰ ਬੁੱਧ ਬਾਂਧੇ। ਸਗੋਂ ਹੋਮੇ ਵਾਲੀ ਬੁੱਧ ਹੋ ਜਾਂਦੀ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ। ਕਹਿੰਦੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਆ ਗਏ ਆਪਾਂ, ਦੀਜੇ ਬੁੱਧ। ਇਹ ਫਿਰ ਵਿਵੇਕ ਬੁੱਧ ਸਾਨੂੰ ਬਖਸ਼ਿਸ਼ ਕਰਦੇ। ਉਹ ਕਹਿੰਦੇ ਤੁਸੀਂ ਕੀ ਕਰਨਾ, ਪੂਜਾ ਜਿਹੜੀ ਕਰਨੀ ਹੈ ਕੀਚੇ ਨਾਮ 'ਤੇ ਆਈਏ, ਪੂਜਾ ਕੀਚੇ ਤੁਹਾਡੀ ਇਹੀ ਪੂਜਾ ਵਾ। ਜਦੋਂ ਤੁਸੀਂ ਮਨ ਨੂੰ ਜੋੜ ਕੇ ਜਪਦੇ ਹੋ ਨਾ, ਉਹ ਪੂਜਾ ਹੀ ਹੈ। ਅਤੇ ਉਹ ਕੀ ਸਤਿਗੁਰਾਂ ਲਿਖਿਆ, ਕਹਿੰਦੇ ਨਗਨ ਭਇਓ, ਨਗਨ ਭਇਓ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ। ਮੋਨ ਮੋਨੀ ਹੋ ਜਾਂਦੇ ਸੀ, ਚੁੱਪੇ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਐਵੇਂ ਅੱਖਾਂ ਬੰਦ ਕਰਕੇ ਬੰਦ ਬੈਠ ਜਾਣਾ, ਮਨ ਤਾਂ ਭੱਜਿਆ ਫਿਰਦਾ ਸੀਗਾ, ਹੈ ਨਾ। ਇਹ ਸਾਰੇ ਕਰਮ ਕਾਂਡਾਂ ਨੂੰ ਸਤਿਗੁਰਾਂ ਨੇ ਖੰਡਨ ਕੀਤਾ। ਕਿਤੇ ਤੱਟ ਤੀਰਥ ਪੋ ਧਰਤੀ ਭਰਮਿਓ, ਦੁਬਧਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵੱਤ ਤਰਾਏ, ਮਨ ਕੀ ਮੈਲ ਨਾ ਉਤਰੇ ਵਿਦ, ਜੇ ਲੱਖ ਯਤਨ ਕਰੇ। ਇੱਦਾਂ ਦੇ ਵੀ ਕਰਮ ਕਾਂਡ ਕਰਦੇ, ਤੀਰਥਾਂ 'ਤੇ ਤੁਰੇ ਫਿਰਨ, ਸੌਚ ਕਰੇ ਦਿਨ ਸਾ ਰਾਤ, ਮਨ ਕੀ ਮੈਲ ਨਾ। ਤਾਂ ਇਸ ਦੇਹੀ ਕੋ ਬੜੇ ਸਾਧਨਾ ਕਰਦੇ ਹੀ, ਯੋਗ ਸਿੱਧ ਚ ਆਸਣ ਚੁਰਾਸੀ, ਇਹ ਵੀ ਕਰ ਰਹੇ ਹੋ ਵੱਡੀ ਆਰਜਾ, ਫਿਰ ਜਨਮੇ ਹਰ ਸਿਉਂ ਸੰਗ ਨਾ ਗਏ। ਫਿਰ ਉਹਨਾਂ ਕਿਹਾ ਪੂਜਾ ਅਰਚਾ ਬੰਧਨ ਡਾਉਤ, ਖੱਟ ਕਰਮਾ ਰਤ ਰਹਿਤਾ। ਇਹ ਸਾਰਿਆਂ ਦਾ ਫਿਰ ਉਹਨਾਂ ਨੇ ਨਿਚੋੜ ਕੀ ਕੱਢਿਆ, ਕਹਿੰਦੇ ਹਰ ਕੀਰਤ ਸਾਧ ਸੰਗਤ ਹੈ। ਆ ਜਿਹੜੀ ਕਰ ਰਹੇ, ਵਾਹਿਗੁਰੂ ਵਾਹਿਗੁਰੂ, ਆ ਅੱਜ ਤੱਤ ਕੱਢਿਆ ਸਤਿਗੁਰਾਂ। ਕਿਤੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ, ਸਿਰੇ ਦਾ ਕੰਮ। ਪਰ ਇਹ ਪ੍ਰਾਪਤ ਇੱਦਾਂ ਤੁਹਾਡੇ ਵਰਗਿਆਂ ਨੂੰ ਹੁੰਦੀ, ਹਰ ਇੱਕ ਨੂੰ ਨਹੀਂ ਹੁੰਦੀ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਸਾਰੇ ਨਹੀਂ ਸਿਮਰਨ ਕਰ ਸਕਦੇ, ਸਾਰੇ ਨਾਮ ਨਹੀਂ ਜਪ ਸਕਦੇ, ਸੰਗਤ 'ਚ ਆ ਕੇ ਵੀ ਨਹੀਂ ਬੋਲਦੇ, ਹੈ ਨਾ। ਇਸ ਲਈ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਉਹਨਾਂ ਨੂੰ ਸਤਿਗੁਰੂ ਇਹ ਬਖਸ਼ਿਸ਼ ਕਰਦਾ। ਆਓ ਥੋੜ੍ਹਾ ਜਿਹਾ ਹੋਰ ਆਪਾਂ ਮਨ ਨੂੰ ਜੋੜ ਕੇ, ਜੋ ਹੁਕਮ ਕੀਤਾ ਉਹਨਾਂ ਨੇ ਅੱਜ ਕਿ ਇਹ ਤੱਤ ਕੱਢ ਦਿੱਤਾ। ਹਰ ਕੀਰਤ, ਹਰੀ ਦੀ ਕੀਰਤੀ ਕਰਨੀ, ਤੱਤ ਵਿਚਾਰ, ਇਹਨੂੰ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ। ਇਹ ਕਰਦੇ ਸੀ ਲੋਕੀ, ਪਰਮੇਸ਼ਰ ਦੇ ਬਣਾ ਲੈਂਦੇ ਸੀਗੇ ਪੱਥਰ ਦੀਆਂ ਮੂਰਤਾਂ, ਅਤੇ ਉਹਦੀ ਪੂਜਾ ਕਰਦੇ ਸੀਗੇ ਅਤੇ ਪੁੰਨ ਦਾਨ ਕਰੀ ਜਾਂਦੇ। ਸਤਿਗੁਰ ਕਹਿੰਦੇ
ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਜ ਕੇ ਜਾਏ, ਧਰਮ ਰਾਜ ਤੋਂ ਅੱਗੇ ਜਾ ਹੀ ਨਹੀਂ ਸੀ ਸਕਦੇ, ਫਿਰ ਜੂਨਾ ਚੱਲ ਜਾਂਦੇ। ਪਰ ਸਤਿਗੁਰਾਂ ਨੇ ਹੁਣ ਸਾਨੂੰ ਅੱਗੇ ਲੈ ਕੇ ਜਾਣਾ, ਉਹਨਾਂ ਬਖਸ਼ਿਸ਼ ਕੀ ਕੀਤੀ ਕਿ ਤੁਸੀਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੀ ਮਿਟਾਓ, ਕਿ ਮਨ ਨੂੰ ਨਿਰਮਲ ਕਰ ਲਓ। ਇਹ ਜਿਹੜੇ ਤੁਹਾਡੇ ਅੰਦਰ ਫੁਰਨੇ ਦੁਬਧਾ ਈਰਖਾ ਦੁਆਸ਼ ਦੇ ਆ, ਇਹ ਹੋਣਗੇ ਹੀ ਇਹਦੇ ਨਾਲ, ਸਿਮਰਨ ਦੇ ਨਾਲ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ। ਅੱਜ ਸਤਿਗੁਰਾਂ ਵੇਖੋ ਨਾਮ ਵੀ ਪ੍ਰਗਟ ਕਰ ਦਿੱਤਾ ਲਾਸਟ ਦੇ ਵਿੱਚ, ਉਹਨਾਂ ਲਿਖਿਆ ਕਹਿੰਦੇ ਨਾਮ ਰਤਨ ਸੁਣ ਜਪ ਜਪ ਜਿਵੇਂ। ਉਹ ਨਾਮ ਰਤਨ ਸਾਡੇ ਸਾਰਿਆਂ ਦੇ ਅੰਦਰ ਆ। ਜੇ ਸਤਿਗੁਰ ਨੂੰ ਪੁੱਛੀਏ ਜੀ ਅੰਦਰ ਕਿੱਥੇ ਆ, ਅੰਦਰ ਤੇ ਬਹੁਤ ਵੱਡਾ ਵਾ। ਫਿਰ ਉਹ ਲਿਖਦੇ ਨੇ, ਇੱਕ ਸ਼ਬਦ ਪੜ੍ਹਿਓ, ਕਹਿੰਦੇ ਰਾਮ ਨਾਮ ਰਤਨ। ਰਾਮ ਨਾਮ ਵੀ ਉਹ ਵਾਹਿਗੁਰੂ ਦਾ ਨਾਮ ਇੱਕ ਰਤਨ ਹੈ, ਕੋਠੜੀ ਅੱਗੇ ਲਿਖਿਆ ਕੋਠੜੀ। ਰਾਮ ਨਾਮ ਰਤਨ ਕੋਠੜੀ, ਉਹ ਕੋਠੜੀ ਕਿੱਥੇ ਆ, ਕਿਤੇ ਗੜ ਮੰਦਰ ਏਕ ਲੁਕਾਨੀ। ਇਹ ਦਸਾਂ ਦੁਆਰਾਂ ਦਾ ਇਹਨੂੰ ਗੜ ਕਿਲਾ ਕਿਹਾ ਵਾ, ਕਹਿੰਦੇ ਇਹਦੇ ਵਿੱਚ ਇੱਕ ਮੰਦਰ ਆ, ਉਹਦੇ ਚ ਲੁਕਾਇਆ ਹੋਇਆ ਨਾਮ, ਜਿਹਨੂੰ ਕਬੀਰ ਸਾਹਿਬ ਪਰਮ ਕੋਠੜੀ ਕਹਿੰਦੇ ਨੇ। ਆ ਸੱਚਖੰਡ ਨੂੰ ਕੋਠੜਾ ਕਹਿੰਦੇ ਤੇ ਇਹਨੂੰ ਕੋਠੜੀ ਕਹਿੰਦੇ ਸਰੀਰ ਨੂੰ, ਤੇ ਇੱਕ ਪਰਮ ਕੋਠੀ ਕਹਿੰਦੇ ਲੱਭੋ। ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ, ਕਹਿੰਦਾ ਮੈਨੂੰ ਤਾਂ ਬਾਬਾ ਰਾਮਾਨੰਦ ਜੀ ਮਿਲ ਗਏ, ਉਹਨਾਂ ਨੇ ਮੈਨੂੰ ਦੱਸ ਦਿੱਤਾ। ਉਹ ਗੁਰੂ ਸੀ ਨਾ ਉਹਨਾਂ ਦੇ, ਬਾਬਾ ਰਾਮ ਕਹਿੰਦੇ ਗੁਰਦੀਨੀ ਬਸਤ ਕਬੀਰ ਕੋ ਲਿਹੋ ਬਸਤ ਸੰਭਾਲ, ਕਹਿੰਦੇ ਅਸੀਂ ਤਾਂ ਸੰਭਾਲ ਲਿਆ ਨਾਮ। ਫਿਰ ਕਬੀਰ ਸਾਹਿਬ ਨੇ ਵੀ ਦੱਸਣਾ ਸ਼ੁਰੂ ਕੀਤਾ, ਪਰ ਕੋਈ ਮੰਨਦਾ ਹੀ ਨਹੀਂ ਸੀਗਾ। ਕਹਿੰਦੇ ਗੁਰ ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਪਰ ਸਾਰਿਆਂ ਦੇ ਭਾਗਾਂ 'ਚ ਨਹੀਂ ਹੁੰਦਾ ਇਹ ਨਾਮ, ਹੈ ਨਾ। ਜਿਹੜੇ ਭਾਗਾਂ 'ਚ ਨੇ ਉਹ ਸੁਣ ਲੈਂਦੇ ਨੇ, ਉਹ ਲੈ ਲੈਂਦੇ ਨੇ, ਲੱਭ ਲੈਂਦੇ ਨੇ। ਹੁਣ ਸਮਝ ਲੱਗ ਗਈ ਕਿ ਰਾਮ ਨਾਮ ਦਾ ਜਿਹੜਾ ਰਤਨ ਆ ਉਹ ਸਾਡੇ ਅੰਦਰ ਨਿੱਜ ਘਰ ਮਹਿਲ ਦੇ ਵਿੱਚ, ਤਾਂ ਹੀ ਰੋਜ਼ ਪਾਤਸ਼ਾਹ ਕਹਿੰਦੇ ਪੰਜਵੇਂ, ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋੜ ਨਾ ਹੋਏਗੋ ਫੇਰਾ। ਉੱਥੋਂ ਤੁਹਾਨੂੰ ਨਾਮ ਮਿਲ ਜਾਣਾ, ਅਤੇ ਨਾਮ 'ਚ ਸਮਾ ਕੇ ਹੀ ਤੁਸੀਂ ਹਰਜਨ ਬਣਨਾ ਵਾ, ਅਤੇ ਫਿਰ ਜੰਮਣ ਮਰਨ ਖੰਡਨ ਹੋਣਾ। ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ। ਕਿਤੇ ਮਾਨਸਿਆਂ ਦਾ ਮਨੋਰਥ ਪੂਰਾ ਹੋ ਜਾਣਾ ਤੁਹਾਡਾ। ਫਿਰ ਸੱਚਖੰਡ 'ਚ ਨਜ਼ਾਰੇ ਲਿਓ, ਬੇਗਮਪੁਰੇ ਸ਼ਹਿਰ ਦੇ ਵਿੱਚ ਸੈਰ ਕਰਿਓ। ਇਹ ਸੱਚਖੰਡ ਨੂੰ ਬੇਗਮਪੁਰਾ ਸ਼ਹਿਰ ਵੀ ਗਿਆ ਬਾਬਾ ਰਵਿਦਾਸ ਜੀ, ਅਤੇ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਧੋ ਨਹੀਂ ਤੇ ਠਾਉ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਬ। ਕਹਿੰਦੇ ਅਬ ਮੋਹੇ ਖੂਬ ਵਤਨ ਗਏ ਭਾਈ, ਕਹਿੰਦੇ ਇਸਦੇ ਲੱਭ ਲਿਆ। ਊਹਾਂ ਖੈਰ ਸਦਾ ਮੇਰੇ ਭਾਈ, ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ, ਕਹਿੰਦੇ ਨਾ ਕੋਈ ਸੈਕਿੰਡ ਕਲਾਸ ਨਾ ਕੋਈ ਥਰਡ ਕਲਾਸ, ਏਕ ਸੁਆਹੀ। ਉੱਥੇ ਸਾਰੇ ਸ਼ਹਿਰੀ ਜਿਹੜੇ ਇੱਕ ਨੰਬਰ ਦੇ, ਦੋਮ ਨਾ ਸੇਮ ਏਕ ਸੋ ਆਹੀ, ਆਬਾ ਦਾਨ ਸਦਾ ਮਸ਼ਹੂਰ, ਸਦਾ ਬਾਦ ਰਹਿੰਦਾ ਵਾ, ਕਦੇ ਜਾਂਦਾ ਨਹੀਂ। ਕਹਿੰਦੇ ਊਹਾਂ ਬਸੇ ਗਣੀ ਮਮੂਰ, ਕਹਿੰਦੇ ਉੱਥੇ ਜਿਹੜੇ ਅਮੀਰ ਲੋਕ ਰਹਿੰਦੇ ਆ, ਗਰੀਬਾਂ ਦਾ ਉੱਥੇ ਕੋਈ ਕੰਮ ਨਹੀਂ ਗਾ, ਮਮੂਰ ਹੁੰਦੇ ਅਮੀਰ। ਅਤੇ ਅਮੀਰ ਸਤਿਗੁਰ ਨੂੰ ਪੁੱਛੀਏ ਜੀ ਕਿਹਨਾਂ ਨੂੰ ਕਿਹਾ ਤੁਸੀਂ, ਕਹਿੰਦੇ ਜਿਨ ਕੇ ਪੱਲੇ ਧਨ ਹੈ ਦੁਨਿਆਵੀ, ਤਿਨਕਾ ਨਾਉ ਫਕੀਰ, ਜਿਸ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਨਾਮ ਧਨ ਜਿਸ ਜਨ ਕੇ ਪੱਲੇ ਸਹੀ ਸੱਚੇ ਸ਼ਾਹ, ਸੱਚੇ ਸ਼ਾਹ ਵਸਦੇ ਉੱਥੇ, ਕਹਿੰਦੇ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਉੱਥੇ ਰੋਕਦਾ ਕੋਈ ਨਹੀਂ ਗਾ, ਕੋਈ ਟੈਕਸ ਨਹੀਂ ਗਾ, ਕੋਈ ਟੋਲ ਨਹੀਂ ਹੈਗਾ ਉੱਥੇ। ਕਹਿੰਦੇ ਜਿਉਂ ਜਿਉਂ ਸੈ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰਮ ਹੈ, ਮਹਿਰਮ ਦਾ ਮਹਿਲ ਹੈ ਉਹ, ਮਹਿਰਮ ਮਹਿਲ ਨਾ ਕੋਟ ਕਾਵੇ, ਹੈ ਨਾ। ਆਬਾ ਦਾਨ ਸਦਾ ਮਸ਼ਹੂਰ, ਊਹਾਂ ਬਸੇ ਗਣੀ ਕਹੇ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਹਿੰਦੇ ਜਿਹੜਾ ਮੇਰੇ ਸ਼ਹਿਰ ਦਾ ਸਿਟੀਜਨ ਬਣ ਗਿਆ, ਕਹਿੰਦੇ ਉਹ ਇਸ ਲਈ ਮੇਰਾ ਮਿੱਤਰ ਹੈ। ਗੁਰੂ ਨਾਨਕ ਸਾਹਿਬ ਨੂੰ ਸੱਚਖੰਡ ਕਹਿੰਦੇ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਤਿੱਥੇ ਲੋ ਲੋ ਆਕਾਰ, ਜਿਉਂ ਜਿਉਂ ਹੁਕਮ ਤੇਵੇਂ ਤਿਉਕਾਰ, ਵੇਖੇ ਸੇ ਕਰ ਵਿਚਾਰ, ਨਾਨਕ ਕਥਨ ਤੇ
ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਸੂਖ ਮਹਿਲ, ਸੂਖ ਮਹਿਲ ਜਾ ਕੇ ਊਚ ਦੁਆਰੇ, ਇਹ ਬਹੁਤ ਉੱਚਾ, ਊਚ ਅਪਾਰ ਬੇਅੰਤ ਸਵਾਮੀ ਅਨਲਿਮਿਟਡ ਹੈ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸੈ ਭਗਤ ਪਿਆਰੇ। ਸਹਿਜ ਕਥਾ, ਜਿੱਦਾਂ ਆਪਾਂ ਇੱਥੇ ਸਤਿਗੁਰੂ ਦੀ ਕਥਾ ਸੁਣਦੇ, ਉੱਥੇ ਸਹਿਜ ਕਥਾ ਨਾਮ ਸੁਣਦੇ ਆ। ਇਹਦੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਪਰ ਵਿਰਲੇ ਕਾਹੂ ਨੇਤਰੋਂ ਡਿੱਠੀ। ਕੋਈ ਕੋਈ ਜਾਂਦਾ ਤੇ ਗੀਤ ਨਾਦ ਅਖਾੜੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੱਥੇ ਰੰਗ ਮਾਣਦੇ, ਉੱਥੇ ਰਾਤ ਨੂੰ ਸਾਰੇ ਵਾਹਿਗੁਰੂ ਦੇ ਨਾਲ ਰਹਿੰਦੇ। ਇਸ ਲਈ ਸਤਿਗੁਰੂ ਗੁਰਬਾਣੀ ਦੱਸਦੇ ਆ ਕਿ ਤੁਸੀਂ ਵੀ ਨੌ ਦਰਾਂ ਚੋਂ ਇਹਨੂੰ ਕੱਢੋ। ਆ ਗੁਰੂ ਦੇ ਸ਼ਬਦ ਨੇ ਕੱਢਣਾ, ਜਦੋਂ ਤੁਸੀਂ ਵਾਹਿਗੁਰੂ ਬੋਲਦੇ ਹੋ ਧਿਆਨ ਲਾ ਕੇ, ਕਿਤੇ ਨੌ ਦਰ ਠੱਕ ਕੇ ਧਾਵਤ ਰਹਾਏ, ਜਿੱਥੇ ਧਾ ਕੇ ਜਾਂਦਾ ਸੀ ਰੋਕ ਲਓ, ਦਸਵੇਂ ਨਿੱਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵੱਜੇ, ਉਹ ਨਾਮ ਦੀ ਉੱਥੇ ਪ੍ਰਾਪਤੀ ਹੋ ਜਾਣੀ, ਉਹ ਰਤਨ ਮਿਲ ਜਾਣੇ। ਇਹਨੂੰ ਅਨਹਦ ਸ਼ਬਦ ਕਿਹਾ, ਤੂਰ ਕਿਹਾ, ਪੰਜ ਸ਼ਬਦ ਵੀ ਕਿਹਾ। ਆਓ ਆਪਾਂ ਧਿਆਨ ਲਾਈਏ, ਫਿਰ ਥੋੜ੍ਹਾ ਜਿਹਾ ਸਮਾਂ ਰਹਿ ਗਿਆ, ਦਸ ਕੁ ਮਿੰਟ ਹੋਰ, ਫਿਰ ਪਾਵਨ ਸਿਰ ਰਹਿਰਾਜ ਸਾਹਿਬ ਦੇ ਜਾਪ ਪਾਠ ਸ਼ੁਰੂ ਹੋਣੇ ਨੇ। ਆਓ ਉਹਨਾਂ ਚਿਰ ਆਪਾਂ ਫਿਰ ਧਿਆਨ ਲਾਈਏ। ਇਹ ਜਿਹੜਾ ਸ਼ਬਦ ਆ, ਹਰ ਹਰ ਨਾਮ ਹਿਰਦੇ ਉਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਭ। ਫਿਰ ਕਾਰਜ ਜਿਹੜੇ ਲਈ ਆਏ ਹੋ, ਕੰਮ ਹੋ ਜਾਵੇ। ਜੇ ਤੁਸੀਂ ਕਿਤੇ ਇਹ ਵਾਹਿਗੁਰੂ ਬੋਲ ਕੇ ਸੁਣਨਾ ਸਿੱਖ ਲਿਆ, ਸਿੱਧਾ ਹੀ ਚੌਥੀ ਲਾਮ ਦੇ ਵਿੱਚ ਕਾਰਜ ਪੂਰਾ ਹੋ ਜਾਏਗਾ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ। ਉਹਨੂੰ ਮਨ ਨੂੰ ਗੁਰਮੁਖ ਕਹਿੰਦੇ ਨੇ। ਕਹਿੰਦੇ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਇਆ, ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅੰਦਿਨ ਹਰ ਲਿਵ ਲਾਈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਧਾਈ। ਹਰ ਪ੍ਰਭ ਠਾਕਰ ਕਾਜ ਰਚਾਇਆ, ਜਿਹੜੇ ਕੰਮ ਲਈ ਭੇਜਿਆ ਸੀ ਕਾਰਜ ਸਫਲ ਹਮਾਰੇ, ਕਹਿੰਦੇ ਹੋ ਗਿਆ। ਧੰਨ ਹਿਰਦੇ ਨਾਮ ਵਿਗਾਸੀ, ਜਾਂ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਪ੍ਰਭ ਅਵਨਾਸੀ। ਆਓ ਆਪਾਂ ਇੱਥੋਂ ਪਹਿਲਾਂ ਜੋੜੀਏ। ਵਾਹ।

ਸਾਰੇ ਬੋਲੋ, ਬੋਲ ਕੇ ਸੁਣੋ, ਗ੍ਰਾਮ ਗ੍ਰਾਮ, ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਗ੍ਰਾਮ ਗ੍ਰਾਮ ਗ੍ਰਾਮ।

ਅੱਖਾਂ ਬੰਦ ਕਰਕੇ ਸਾਰੇ ਬੋਲ ਕੇ ਸੁਣੋ, ਵੇਖਿਓ ਸੁੱਖ ਮਿਲਦਾ। ਸਿਮਰੋ ਸਿਮਰ ਸਿਮਰ ਸੁੱਖ ਪਾਓ, ਵੇਖੋ ਚੈੱਕ ਕਰਕੇ ਸਤਿਗੁਰੂ ਲਿਖ ਗਏ ਆ।

ਵਾਹਿਗੁਰੂ। ਇਹ ਹੁਕਮ ਹੈ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਤੇ ਜਿਨ੍ਹਾਂ ਨੇ ਮੰਨ ਲਿਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਤੁਸੀਂ ਸਾਰੇ ਹੁਕਮਨਾਮਾ ਸਾਹਿਬ ਪੜ੍ਹ ਕੇ ਆਏ ਹੋ। ਹੁਕਮਨਾਮਾ ਸਾਹਿਬ ਦਾ ਮਤਲਬ ਹੁੰਦਾ ਵਾਹਿਗੁਰੂ ਜੀ ਦਾ ਹੁਕਮ, ਕਿਉਂਕਿ ਇਹ ਜੋ ਗੁਰਬਾਣੀ ਹੈ ਇਹ ਅਕਾਲ ਪੁਰਖ ਦੇ ਬੋਲ ਨੇ ਜੋ ਗੁਰੂ ਸਾਹਿਬਾਨ ਦੇ ਥਰੂ ਆਏ ਨੇ, ਭਗਤਾਂ ਦੇ ਥਰੂ ਆਏ ਬੋਲ ਅਕਾਲ ਪੁਰਖ ਦੇ ਨੇ। ਇਸ ਲਈ ਇਹ ਹੁਕਮ ਕਿਹਾ ਹੈ। ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜਿੰਨੀ ਵੀ ਗੁਰਬਾਣੀ ਕੱਲਾ ਕੱਲਾ ਸ਼ਬਦ ਅੱਖਰ ਸਾਡੇ ਲਈ ਹੁਕਮ ਹੈ। ਤੇ ਹੁਕਮਨਾਮਾ ਸਾਹਿਬ ਤਾਂ ਹੀ ਕਹਿੰਦੇ ਨੇ, ਤੁਸੀਂ ਸਾਰੇ ਪੜ੍ਹ ਕੇ ਆਇਓ। ਟੋਡੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਦੇ ਬਚਨ, ਤੇ ਉਹ ਆਪਾਂ ਕਮਾ ਰਹੇ ਹਾਂ। ਕੱਲਾ ਪੜ੍ਹ ਕੇ ਚਲੇ ਜਾਣਾ ਨਹੀਂ ਹੁੰਦਾ, ਇਸ ਨੂੰ ਕਮਾਉਣਾ ਹੁੰਦਾ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਸਤਿਗੁਰਾਂ ਦਾ ਇਹ ਬਾਣੀ ਹੈ ਜੋ ਇਹ ਐਸਾ ਇੱਕ ਲਾਲ ਹੈ, ਇੱਕ ਰਤਨ ਹੈ, ਹੀਰਾ, ਜਿਸ ਨੂੰ ਤੁਸੀਂ ਕਮਾ ਲਿਆ ਨਾ ਤਾਂ ਤੁਹਾਨੂੰ ਉਹ ਬੰਦਗੀ ਦਾ ਫਲ ਮਿਲ ਜਾਣਾ। ਇਹ ਭਗਤੀ ਦਾ ਭੰਡਾਰ ਆ ਗੁਰਬਾਣੀ। ਸਤਿਗੁਰ ਗੁਰਬਾਣੀ 'ਚ ਲਿਖਿਆ ਵੀ ਆ, ਕਹਿੰਦੇ ਭਗਤ ਭੰਡਾਰ ਗੁਰਬਾਣੀ ਲਾਲ, ਭਗਤੀ ਦਾ ਖਜ਼ਾਨਾ ਵਾ ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਆਪਾਂ ਗਾਉਂਦੇ ਵੀ ਹਾਂ, ਸੁਣਦੇ ਕਮਾਉਂਦੇ ਨੀਗੇ, ਕਮਾਉਂਦੇ ਹੁੰਦੇ ਆ ਜੋ ਲਿਖਿਆ ਉਹ ਕਰਨਾ। ਹੁਣ ਅੱਜ ਸਤਿਗੁਰ ਪਤਾ ਕੀ ਲਿਖਿਆ, ਹਰ ਹਰ ਚਰਨ ਹਿਰਦੇ ਉਰ ਧਾਰੈ, ਹਰ ਹਰ ਵਾਹਿਗੁਰੂ। ਇਹ ਚਰਨ ਆ ਵਾਹਿਗੁਰੂ ਦੇ, ਕਹਿੰਦੇ ਹਿਰਦੇ 'ਚ ਧਾਰਨ ਕਰੋ ਤੇ ਉਹ ਹੋਣੇ ਆ ਅਗਲੀ ਪੰਕਤੀ ਨੂੰ ਕਮਾ ਕੇ। ਕੀ ਲਿਖਿਆ ਅੱਗੇ, ਕਿੱਦਾਂ ਹਿਰਦੇ 'ਚ ਵਸਣੇ ਨੇ, ਕਹਿੰਦੇ ਸਿਮਰ ਸੁਆਮੀ ਸਤਿਗੁਰ ਆਪਣਾ, ਸਿਮਰ ਸੁਆਮੀ। ਹੁਣ ਵੇਖੋ ਔਖਾ ਤਾਂ ਹੈ ਨੀ ਗਾ, ਗੁਰਮੁਖੀ 'ਚ ਲਿਖਿਆ ਹੋਇਆ ਵਾ। ਪਹਿਲਾਂ ਕਿਹਾ ਹਰ ਹਰ, ਆ ਜਿਹੜਾ ਬੋਲਦੇ ਵਾਹਿਗੁਰੂ, ਇਹ ਹਿਰਦੇ 'ਚ ਵਸਾਓ। ਕਹਿੰਦੇ ਹਰ ਹਰ ਚਰਨ, ਇਹਨੂੰ ਚਰਨ ਕਿਹਾ, ਹਿਰਦੇ ਉਰ ਧਾਰੇ। ਅਗਲੇ ਤਰੀਕਾ ਦੱਸ ਦਿੱਤਾ, ਕਹਿੰਦੇ ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਕਹਿੰਦੇ ਜਿਹੜਾ ਕਾਰਜ ਕਰਨ ਆਇਆ ਤੇਰਾ ਸਫਲ ਹੋ ਜਾਊ। ਆਇਆ ਕਹਿ ਲਈ ਤੂੰ ਭਾਈ ਪ੍ਰਾਪਤ, ਮਾਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੀ, ਤੇ ਕਰਨਾ ਕੀ ਆ, ਮਿਲ ਲਈ ਅਵਰ ਕਾਜ ਤੇਰੇ, ਤੇ ਕੀ ਕਰ, ਮਤਲਬ ਆਹੋ ਨੀ ਕਰਦੇ, ਮਿਲ ਸਾਧ ਸੰਗਤ ਭਜ। ਬਸ ਇਹ ਨਾਮ ਦੇ ਜਪ, ਗੁਰਪ੍ਰਸਾਦ ਲੈ ਕੇ ਜਪ ਕਰਨਾ ਪੈਣਾ ਵਾ, ਤੇ ਕੂੜ ਦੀ ਪਾਲ ਟੁੱਟ ਜਾਣੀ, ਮਨ ਨਿਰਮਲ ਹੋ ਜਾਣਾ, ਉਹ ਅੰਦਰੋਂ ਨਾਮ ਪ੍ਰਗਟ ਹੋ ਜਾਣਾ, ਇਹਨੂੰ ਹੁਕਮ ਕਿਹਾ। ਉਹ ਸਾਰਿਆਂ ਦੇ ਅੰਦਰ ਗੁਪਤ ਆ, ਕਿਤੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਿਹਾ, ਸਾਰਿਆਂ ਦੇ ਅੰਦਰ ਵਾਹਿਗੁਰੂ ਜੀ। ਕਿਤੇ ਨਾਮ ਰਤਨ ਤਿੰਨਾਂ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨ ਆਈ, ਕਹਿੰਦੇ ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਸਿੱਖ ਲੈਣਗੇ ਨਾ, ਉਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਏਗਾ। ਜਿਹੜਾ ਜਨਮ ਸਮੇਂ ਲਿਵ ਟੁੱਟ ਗਈ ਸੀ, ਲਿਵ ਛੁੜਕੀ ਲੱਗੀ ਤ੍ਰਿਸ਼ਨ, ਉਹ ਸਾਡੇ ਸਾਰਿਆਂ ਦੇ ਅੰਦਰ ਗੁਪਤ ਕੀਤਾ। ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਕਲਯੁਗ 'ਚ ਪ੍ਰਗਟ ਹੋਊਗਾ, ਜਿਉਂ ਯੁੱਗਾਂ ਦਾ ਹੁਣੇ ਨਿਬੇੜ, ਪਰ ਨਰ ਮਨੁੱਖਾਂ ਨੇ ਕਰਨਾ। ਨਰ ਹੁੰਦੇ ਆ ਜਿਹੜਾ ਹੁਕਮ ਮੰਨ ਕੇ ਤੇ ਜਪਣ ਲੱਗ ਪੈਂਦੇ ਆ, ਆਰਤੀ ਆਰਤਾ ਕਰਦੇ ਜਿਹੜੇ, ਇੱਕ ਤਾਂ ਆਰਤੀ ਹੁੰਦੀ ਹੈ ਨਾ, ਧੰਨਾ ਜੀ ਨੇ ਆਰਤਾ ਕੀਤਾ ਦਿਨ ਰਾਤ ਜਪਿਆ, ਗੋਪਾਲ ਤੇਰਾ ਆਰਤਾ, ਉਹਨੂੰ ਭਗਤੀ ਕਹਿੰਦੇ, ਜੋ ਜਨ ਤੁਮਰੀ ਭਗਤ ਕਰ ਤਿਨਕੇ, ਤੇ ਕਾਰਜ ਸਫਲ ਹਮਾਰੇ, ਅੱਜ ਵੀ ਲਿਖ ਦਿੱਤਾ ਉਹਨਾਂ ਨੇ ਕਾਰਜ। ਤੂੰ ਪਤਾ ਹੁਣ ਅਸੀਂ ਦੁਨਿਆਵੀ ਕਾਰਜਾਂ ਤੱਕ ਰਹਿ ਗਏ ਹਾਂ ਕਿ ਸਾਡਾ ਆਹ ਕਰ ਦਿਓ ਵਾਹਿਗੁਰੂ ਜੀ, ਸਾਡਾ ਆਹ ਕਰ ਦਿਓ, ਉਹ ਤੇ ਆਪੇ ਹੋਣੇ ਨੇ, ਉਹ ਤੇ ਪਿੱਛੇ ਰਹਿਣਾ ਹੀ ਕੋਈ ਨਹੀਂ ਗਾ ਜੇ ਤੁਸੀਂ ਇਸ ਕਾਰਜ ਤੇ ਲੱਗ ਗਏ, ਜਿਹੜਾ ਸਤਿਗੁਰੂ ਕਾਰਜ ਕਰਨ ਲਈ ਕਹਿ ਰਹੇ ਨੇ। ਤੇ ਅਸੀਂ ਹੁਣ ਉੱਥੋਂ ਤੱਕ ਹੀ ਸੋਚ ਹੈ, ਚਲੋ ਕੰਮ ਜਿਹੜੇ ਦੁਨਿਆਵੀ ਨੇ ਖਰੀ ਇਹਨਾਂ ਨੂੰ ਕਿਹਾ, ਕਾਰਜ ਸਾਡਾ ਸਾਰਿਆਂ ਦਾ ਇੱਕੋ ਹੀ, ਭਾਈ ਪ੍ਰਾਪਤ, ਇਹ ਹੋ ਜਾਵੇ ਨਾ ਤੇ ਬਸ ਸਾਰੇ ਹੋ ਗਏ। ਜਿਹਨੂੰ ਨਾਮ ਮਿਲ ਗਿਆ ਨਾ, ਨਾਮ ਰਤਨ ਜਿਨ ਪਾਇਆ ਦਾਨ, ਉਹਨੂੰ ਸਾਰੇ ਖਜ਼ਾਨੇ ਮਿਲ ਜਾਂਦੇ।
ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ, ਪਰ ਧਿਆਉਣਾ ਸਿੱਖ ਲਈਏ ਆਪਾਂ, ਅਤੇ ਫਿਰ ਜੇ ਦੁਨਿਆਵੀ ਕੋਈ ਚੀਜ਼ ਚਾਹੀਦੀ ਤਾਂ ਉਹ ਵੀ ਦੇ ਦਿੰਦਾ ਵਾਹਿਗੁਰੂ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਆਓ ਚਿੱਤ ਲਾਈਏ ਆਪਾਂ, ਅੱਖਾਂ ਬੰਦ ਕਰਕੇ ਲਾਓ ਥੋੜ੍ਹਾ ਜਿਹਾ ਚਿਰ, ਥੋੜ੍ਹੇ 5 ਕੁ ਮਿੰਟ ਰਹਿ ਗਏ, 5 ਦੇ 4 ਹੀ ਰਹਿ ਗਏ।

0: ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਤੋਂ ਅੱਗੇ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਕਹਿੰਦੇ ਪੁੰਨ ਦਾਨ ਪੂਜਾ ਇਹ ਸਾਰੇ ਕਰਮ ਕਾਂਡ ਨੇ ਹਰ ਕਿਰਤ ਆ ਜਿਹੜੀ ਤੁਸੀਂ ਕਰ ਰਹੇ ਹੋ ਵਾਹਿਗੁਰੂ ਇਹ ਤੱਤ ਕੱਢ ਦਿੱਤਾ ਸਤਿਗੁਰਾਂ ਹਰ ਕਿਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇਗਾ ਅਤੇ ਹੁਣ ਤੁਸੀਂ ਵੇਖ ਲਿਆ ਕਿੰਨਾ ਸੁੱਖ ਮਿਲਿਆ ਗੁਣ ਗਾਵਤ ਅਤੁੱਲ ਸੁੱਖ ਪਾਇਆ ਠਾਕਰ ਗਮ ਅਪਾਰੇ ਵਾਹਿਗੁਰੂ ਦੇ ਜੋ ਜਨ ਅਪਾਰ ਬ੍ਰਹਮ ਆਪਣੇ ਕਿੰਨੇ ਤਾਂ ਕਾ ਬੋਰ ਕਛੂ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵ ਹਰ ਨਾਨਕ ਕੰਠ ਮਜਾਰੇ ਸੋ ਸਤਿਗੁਰਾਂ ਦਾ ਦਿੱਤਾ ਹੋਇਆ ਸਮਾਂ ਸਿਮਰਨ ਅਭਿਆਸ ਦਾ ਸਮਾਪਤ ਹੈ ਹੁਣ ਪਾਵਨ ਸ਼੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਪ੍ਰਾਰੰਭ ਹੋਣਗੇ ਇੰਨੇ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਚਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੂੰ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਧਨੂੰ ਇੰਦਰ ਇੰਦਰਾਸਨ ਬੈਠੇ

ਨਰਕ ਈਸ਼ਵਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੂੰ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ।

ਹੀ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ

ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿ

ਸਰਬ ਠਾਵਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਬਿਕ ਸਕਲਾ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕਉ ਸ਼ਾਇ ਕਰਤਾ। ਸ੍ਰੀ ਅਸਤੁ

ਵਿਚਾਰ ਕਛ ਨਾਹੇ ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ

ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ,

ਅਨਗਤਹਿ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਦ ਸੁਨੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ।

ਸਹਾਇਤਾ ਆਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਮਿਣ ਛਕਿਆ, ਦੇਗ ਚਲਾਈ

ਸੀਸਦੇ ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਕਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਸ਼ਰਿਆਇਤ ਦੇਖਦੇ।

ਸਿਰ ਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਰੇ ਦੀਵਾਨਾਂ ਦੀ ਅਨੰਤਾ ਵਿੱਚ ਆਪ ਜੀ ਪੁੱਤਰ ਬਾਣੀ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰੁਣਾ ਆਈ ਸੰਗਤ ਦੀ ਹਾਜ਼ਰੀ ਦਿਲ ਭਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣਾ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਂਦੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੁਲਾਏ ਸ੍ਰੀ ਮੁਖ ਵਾਹ

ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਭਾਏ ਜਸ ਲਿਓ ਕਿਆ ਭਵੀਐ ਸਚ ਸੁੱਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਹੋਏ ਰਹਾਓ।

ਆਹੋ ਕਟਕਟ ਬਹਿ ਸੰਤਰ ਰਹੀਏ ਚਾਲੇ ਸਤਿਗੁਰ ਪਾਏ ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ ਦੁਨੀਆਂ।

ਹੀ ਨਾ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਸੰਦਤ ਮਨ ਚ ਹਾਜ਼ਰੀ ਭਰ ਰਹੇ ਆਪ ਜੀ ਨੇ। ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨਾਵਨ ਕੀਰਤਨ ਦੀ ਰਮਤਾ ਹੋਣ ਜਾ ਰਹੀ ਹੈ। ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਉਣ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ ਸਵੇਰੇ 10 ਵਜੇ। ਐਤਵਾਰ ਨੂੰ ਸੰਪੂਰਨਤਾਵਾਂ 10:30 ਵਜੇ ਐਤਵਾਰ ਵਿਸ਼ੇਸ਼ ਦੀਵਾਨ, ਕੀਰਤਨ ਦਰਬਾਰ, ਢਾਡੀ ਦਰਬਾਰ ਇਸੇ ਸੰਬੰਧ ਵਿੱਚ, ਅਤੇ ਨਾਲ ਹੀ ਐਤਵਾਰ ਵਾਲੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦਲ ਭੰਜਨ ਗੁਰੂ ਸੂਰਮਾ, ਵੜ ਜੋਧਾ, ਬਾਪਰ ਬਕਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੇ ਐਤਵਾਰ ਵਾਲੇ ਦਿਨ ਵੀ ਇਸ ਸੰਬੰਧਵਾਨ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਬਿਨਸੈ ਇੱਕ ਅਸਥਿਰ ਮਨ ਹੈ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਜੀਓ ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋ ਰਹੀ ਹੈ। ਸੰਧਿਆ ਦੇ ਦੀਵਾਨ ਸਜੇ ਨੇ, ਤੁਰਕੀ ਬਾਣੀ ਦੇ ਜਾਪ ਦਰਗਾਹੀ ਬਾਣੀ ਦੇ ਕੀਰਤਨ ਆਰਤੀ ਆਰਤਾਂ ਦੇ ਰੂਪ ਦੇ ਵਿੱਚ ਆਪ ਜੀ ਸ਼੍ਰਵਣ ਕਰ ਰਹੇ ਸੀ। ਸੰਧਿਆ ਦਾ ਵੇਲਾ ਹੈ, ਲੜੀਵਾਰ ਸਥਾਨ ਦੀ ਮਰਿਆਦਾ ਅਨੁਸਾਰ ਗੁਰਬਾਣੀ ਦੀ ਵਿਆਖਿਆ ਆਪਾਂ ਸ਼੍ਰਵਣ ਕਰਦੇ ਹਾਂ। ਮਹਾਰਾਜ ਸਾਹਿਬ ਜੀ ਅੰਮ੍ਰਿਤਮਈ ਉਪਦੇਸ਼ ਸਾਨੂੰ ਆਪਣੀ ਬਾਣੀ ਰਾਹੀਂ ਬਖਸ਼ ਕੇ ਨਿਵਾਜਦੇ ਨੇ। ਮਹਾਰਾਜ ਜੀ ਦੀ ਬਾਣੀ ਦਾ ਇੱਕ ਇੱਕ ਬਚਨ ਸਾਧ ਸੰਗਤ ਜੀ ਇਤਨਾ ਕੁ ਨਿਰਮੋਲਕ ਹੈ ਜਿਹਦੀ ਅਸੀਂ ਕੀਮਤ ਨਹੀਂ ਦੇ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਾਮ ਨਹੀਂ ਦੇ ਸਕਦੇ, ਜਿਵੇਂ ਭਾਈ ਦਇਆ ਸਿੰਘ ਜੀ ਹੋਰਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਸੀ ਨਾ ਅੰਮ੍ਰਿਤ ਦੇ ਵੱਟੇ, ਕਹਿੰਦੇ ਦਇਆ ਸਿੰਘਾ ਦਾਮ ਤੋਂ ਨਾ ਦੇ ਸਕੂੰ ਭੇਟਾ ਮਨਜੂਰ ਕਰੋ, ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜ੍ਹਾਊਂਗਾ। ਕਹਿੰਦੇ ਮੁੱਲ ਤਾਂ ਨਹੀਂ ਦਿੱਤਾ ਜਾ ਸਕਦਾ, ਪਰ ਮੇਰੀ ਭੇਟਾ ਕਬੂਲ ਕਰਿਓ। ਸਾਰਾ ਪਰਿਵਾਰ ਸਰਬੰਸ ਵਾਰ ਦਿਆਂਗਾ ਇਸ ਅੰਮ੍ਰਿਤ ਦੇ ਵੱਟੇ। ਸੋ ਇਹ ਪਾਵਨ ਬਾਣੀ ਦੇ ਇੱਕ ਇੱਕ ਅੱਖਰ ਦਾ ਇੱਕ ਇੱਕ ਸ਼ਬਦ ਦਾ ਕੋਈ ਮੁੱਲ ਨਹੀਂ ਦੇ ਸਕਦਾ।

ਬੇਕੀਮਤੇ ਹੋ ਗਏ ਹੈ। ਭਾਵ ਉਹਨਾਂ ਦੀ ਕੀਮਤ ਨਹੀਂ ਕੋਈ ਪਾ ਸਕਦਾ, ਬੇਸ਼ਕੀਮਤੀ ਹੋ ਗਏ ਨੇ। ਆਓ ਮਹਾਰਾਜ ਜੀ ਜੋ ਉਪਦੇਸ਼ ਸਾਡੀ ਝੋਲੀ ਪਾ ਰਹੇ ਨੇ, ਆਸਾ ਰਾਗ ਦੀ ਬਾਣੀ ਦੀ ਵਿਆਖਿਆ ਚੱਲ ਰਹੀ ਹੈ, ਚਿੱਤ ਬਿਰਤੀਆਂ ਨੂੰ ਕਰੀਏ ਕਾਗਰ। ਆਖੀਏ ਮਹਾਰਾਜ ਜੀ, ਅਸੀਂ ਇਸ ਬਾਣੀ ਨੂੰ ਆਪ ਜੀ ਦੇ ਭੈ 'ਚ ਰਹਿ ਕੇ, ਆਪ ਜੀ ਦੇ ਅਦਬ 'ਚ ਰਹਿ ਕੇ ਵਿਚਾਰ ਸਕੀਏ ਔਰ ਸੁਣ ਸਕੀਏ, ਹਿਰਦੇ 'ਚ ਵਸਾ ਸਕੀਏ, ਇਹ ਦਾਤ ਆਪ ਜੀ ਬਖਸ਼ ਦਿਓ। ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਦਾ ਬਚਨ ਹੈ, ਸਤਸੰਗਤ ਜੀ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣ ਹੋ ਸੋ ਸਿੱਖ ਨਹੀਂ ਹਮਾਰਾ। ਮਹਾਰਾਜ ਜੀ ਕਹਿੰਦੇ ਜਿਹਨੇ ਬਾਣੀ ਦਾ ਅਦਬ ਨਾ ਕੀਤਾ, ਇਹ ਜਾਣ ਲਿਓ ਉਹ ਸਾਡਾ ਸਿੱਖ ਨਹੀਂ ਹੈ। ਇਸ ਕਰਕੇ ਸਤਿਗੁਰੂ ਨਾਲੋਂ ਜ਼ਿਆਦਾ ਭੈ ਸਤਿਗੁਰੂ ਦੀ ਬਾਣੀ ਦਾ, ਅਦਬ ਸਤਿਗੁਰੂ ਦੀ ਬਾਣੀ ਦਾ ਰੱਖਣਾ ਚਾਹੀਦਾ ਹੈ। ਅਤੇ ਸਤਿਗੁਰੂ ਦੀ ਬਾਣੀ ਦਾ ਭੈ ਔਰ ਅਦਬ ਕੀ ਹੈ,

ਜਿਹੜੀ ਲਕੀਰ ਖਿੱਚਦੇ ਹੋਣ ਮਨ ਦੀ ਹਿੰਮਤ ਨਾ ਪਵੇ ਉਸ ਲਕੀਰ ਨੂੰ ਟੱਪ ਜਾਏ। ਇਹ ਅਦਬ ਹੈ ਸਤਿਗੁਰੂ ਦੀ ਬਾਣੀ ਦਾ, ਇਹੀ ਭੈ ਹੈ ਸਤਿਗੁਰੂ ਦੀ ਬਾਣੀ ਦਾ। ਆਓ ਅਰਦਾਸ ਕਰੀਏ ਸਤਿਗੁਰੂ ਮਿਹਰਾਮਤ ਕਰਨ, ਸਾਨੂੰ ਸਦਬੁੱਧੀ ਬਖਸ਼ਣ, ਆਪਣੇ ਬੋਲਾਂ ਤੇ ਨਕਸ਼ੇ ਕਦਮ ਤੇ ਤੁਰਨ ਦਾ ਬਲ ਬਖਸ਼ਣ। ਸਾਰੀ ਸੰਗਤ ਸਤਿਗੁਰਾਂ ਦੇ ਬਚਨ ਸ਼੍ਰਵਣ ਕਰਨ ਲਈ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ।

ਅਈ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓਅੰਕਾਰ ਤੋਂ ਭਾਵ ਹੈ ਪ੍ਰਕਾਸ਼ਕ, ਜਿਹੜਾ ਸਭ ਨੂੰ ਪ੍ਰਕਾਸ਼ ਰਿਹਾ ਹੈ, ਸਭ ਨੂੰ ਚਾਨਣ ਦੇ ਰਿਹਾ ਹੈ। ਸੂਰਜ 'ਚ ਰੌਸ਼ਨੀ, ਚੰਦਰਮਾ 'ਚ ਰੌਸ਼ਨੀ ਕਿੱਥੋਂ ਆ ਰਹੀ ਹੈ? ਓਅੰਕਾਰ 'ਚੋਂ ਆ ਰਹੀ ਹੈ। ਉਸ ਤੋਂ ਬਾਅਦ ਸਾਡੀਆਂ ਅੱਖਾਂ 'ਚ ਰੌਸ਼ਨੀ, ਦਿਲ ਦਿਮਾਗ 'ਚ

ਸਮਰੱਥਾ ਤਾਕਤ ਕਿੱਥੋਂ ਆ ਰਹੀ ਹੈ? ਇੱਕ ਓਅੰਕਾਰ ਚੋਂ ਆ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ 'ਚ ਬੈਠਾ ਹੈ ਉਹ। ਅੱਖਾਂ ਕੰਮ ਕਰਦੀਆਂ ਨੇ, ਦਿਲ ਦਿਮਾਗ ਕੰਮ ਕਰਦਾ ਹੈ, ਜਿੰਨਾ ਚਿਰ ਉਹ ਵਿੱਚ ਹੈ। ਜਦੋਂ ਆਪਣੀ ਜੋਤ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਇੱਕ ਹੈ ਇਕੰਕਾਰਾ। ਸਾਰੀ ਪ੍ਰਕਿਰਤੀ ਚੋਂ ਜਦੋਂ ਆਪਣੀ ਜੋਤ ਖਿੱਚ ਲੈਂਦਾ, ਇੱਕੋ ਹੀ ਰਹਿ ਜਾਂਦਾ ਵੈ ਸਾਫ, ਬਾਕੀ ਸਭ ਖਤਮ। ਜਦੋਂ ਪ੍ਰਤੇਕ ਸਰੀਰ ਵਿੱਚੋਂ ਜੋਤ ਖਿੱਚਦਾ, ਜਿਸ ਸਰੀਰ 'ਚੋਂ ਖਿੱਚ ਲੈਂਦਾ, ਉਹੀ ਹੈ ਤੋਂ ਸੀ ਹੋ ਜਾਂਦਾ, ਡੈਡ ਮੁਰਦਾ। ਸੋ ਓਅੰਕਾਰ ਦਾ ਮਤਲਬ ਹੀ ਇਹ ਹੈ, ਪ੍ਰਕਾਸ਼ਣ ਵਾਲਾ, ਤਾਕਤ ਦੇਣ ਵਾਲਾ, ਸੱਤਾ ਦੇਣ ਵਾਲਾ, ਜੋਤ ਦੇਣ ਵਾਲਾ, ਪ੍ਰਕਾਸ਼ ਦੇਣ ਵਾਲਾ। ਸਤ ਮਹਾਰਾਜ ਜੀ ਕਹਿੰਦੇ ਉਹ ਤਿੰਨਾਂ ਕਾਲਾਂ ਦੇ ਵਿੱਚ ਸਤ ਸਰੂਪ ਹੈ। ਉਹ ਕਿਸੇ ਵੀ ਸਮੇਂ ਮਿਥਿਆ ਜਾਂ ਨਾਸ਼ਵਾਨ ਸਿੱਧ ਨਹੀਂ ਹੁੰਦਾ। ਗੁਰ ਉਹ ਚੇਤਨ ਸਰੂਪ ਹੈ, ਉਹਨੂੰ ਕਿਸੇ ਤੋਂ ਚੇਤਨਤਾ ਦੀ ਜ਼ਰੂਰਤ ਨਹੀਂ ਪੈਂਦੀ, ਉਹਦਾ ਸਰੂਪ ਹੀ ਚੇਤਨ ਹੈ। ਚੇਤਨਤਾ ਕੀ ਹੁੰਦੀ ਹੈ? ਸਾਡੇ ਸਰੀਰ ਦੇ ਅੰਗ ਹਰਕਤ ਕਰਦੇ ਹੈ, ਤੁਰਦੇ ਹੈ, ਫਿਰਦੇ ਹੈ, ਮਨ ਹਰਕਤ ਕਰਦਾ, ਖਿਆਲ ਹਰਕਤ ਕਰਦੇ ਨੇ, ਇਹ ਸਭ ਵਾਹਿਗੁਰੂ ਦੀ ਜੋਤ ਦੇ ਵਿੱਚ ਹੋਣ ਕਰਕੇ ਕਰਦੇ ਨੇ। ਉਹ ਇਹਨਾਂ ਨੂੰ ਚੇਤਨਤਾ ਦਿੰਦੀ ਹੈ, ਤਾਂ ਆ ਪੂਰੀ ਪ੍ਰਕਿਰਤੀ ਫੁੱਲ ਖਿੜਦੇ ਨੇ, ਫਲ, ਫਲਾਂ 'ਚ ਰਸ, ਦਰਖਤ, ਪੌਦੇ, ਬੂਟੇ, ਜੋ ਕੁਛ ਵੀ ਚਹਿਲ ਮਹਿਲ ਸਭ ਪਾਸੇ ਹੋ ਰਹੀ ਹੈ, ਉਹਦੀ ਚੇਤਨਤਾ ਕਰਕੇ ਹੋ ਰਹੀ ਹੈ। ਸਭ ਨੂੰ ਉਹਦੀ ਚੇਤਨਤਾ ਦੀ ਜ਼ਰੂਰਤ ਹੈ, ਲੇਕਿਨ ਉਹਦੇ ਨੂੰ, ਵਾਹਿਗੁਰੂ ਨੂੰ ਕਿਸੇ ਤੋਂ ਚੇਤਨਤਾ ਦੀ ਜ਼ਰੂਰਤ ਨਹੀਂ ਹੈ। ਸੋ ਗੁਰ ਤੋਂ ਭਾਵ ਹੈ ਚੇਤਨਤਾ, ਚੇਤਨ ਸਰੂਪ, ਪ੍ਰਸਾਦ, ਆਨੰਦ ਸਰੂਪ ਹੈ। ਉਹਦੇ 'ਚ ਦੁੱਖ ਨਹੀਂ ਹੈ, ਉਹਦੇ 'ਚ ਤਕਲੀਫ ਨਹੀਂ ਹੈ ਕਿਸੇ ਵੀ ਪ੍ਰਕਾਰ ਦੀ। ਸਤਿਗੁਰ ਪ੍ਰਸਾਦ, ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਸਾਜਣ ਨਿਵਾਜਣ ਵਾਲਾ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਭਾਈ

ਹੈ ਉਹਦੇ ਚ ਫਿਰ ਉਹ ਛੰਦ ਦੇ ਵਿਧਾਨ ਪੂਰੇ ਰੱਖਣੇ ਪੈਂਦੇ ਹੈ ਤੇ ਇਸ ਛੰਦ ਦਾ ਨਾਮ ਕਾਫੀ ਛੰਦ ਹੈ ਘਰ ਅੱਠਵਾਂ ਕਈ ਵਾਰ ਜਦੋਂ ਅਸੀਂ ਘਰ ਸ਼ਬਦ ਵੀ ਸੁਣਦੇ ਹਾਂ ਤਾਂ ਸਾਡੀ ਪੰਜਾਬੀ ਬੋਲੀ ਹੋਣ ਕਰਕੇ ਕਿਉਂਕਿ ਘਰ ਅਸੀਂ ਘਰ ਨੂੰ ਹੀ ਕਹਿੰਦੇ ਹਾਂ ਹੋਮ ਨੂੰ ਇੱਥੇ ਘਰ ਦਾ ਮਤਲਬ ਇਹ ਰਾਗੀ ਸਿੰਘਾਂ ਰਬਾਬੀ ਸਿੰਘਾਂ ਦੇ ਲਈ ਹੈ ਕਿ ਕਿਸ ਸੁਰਤਾਲ ਦੇ ਵਿੱਚ ਸ਼ਬਦ ਨੂੰ ਗਾਉਣਾ ਹੈ ਤੇ ਜਦੋਂ ਰਬਾਬੀ ਸਿੰਘ ਤੰਤੀ ਸਾਜਾਂ ਵਾਲੇ ਜਿਹੜੇ ਗੁਰਮੁਖ ਜਨ ਨੇ ਜਦੋਂ ਘਰ ਸ਼ਬਦ ਨੂੰ ਦੇਖਦੇ ਆ ਸਿਰਫ ਘਰ ਪੰਜਵਾਂ ਘਰ ਸਤਾਰਵਾਂ ਤੱਕ ਘਰ ਨੇ ਤੇ ਫਿਰ ਉਸ ਸੁਰਤਾਲ ਚ ਜਾ ਕੇ ਉਸ ਸ਼ਬਦ ਨੂੰ ਗਾਉਂਦੇ ਹੈ। ਅੱਗੇ ਮਹਾਰਾਜ ਜੀ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹੈ।

ਵੀ ਹੈ। ਫਿਰ ਬਾਅਦ ਚ ਮਹਾਰਾਜ ਜੀ ਦੇ ਸਿੱਖ ਬਣ ਕੇ ਮਹਾਰਾਜ ਜੀ ਦੇ ਨਾਲ ਪੰਜਾਬ ਆ ਕੇ ਯੋਗੀ ਭਰਤਰੀ ਜੀ ਵਿਚਰੇ ਵੀ ਹੈ। ਲੇਕਿਨ ਉਸ ਤੋਂ ਪਹਿਲੇ ਯੋਗੀ ਭਰਤਰੀ ਜੀ ਦਾ ਜੀਵਨ ਜਿਹੜਾ ਸੀ ਉਹ ਰਾਜੇ ਦਾ ਸੀ, ਤੇ ਕਿਸੇ ਕਾਰਨ ਬਸ ਕਾਰਨ ਕੀ ਜਦੋਂ ਦੇਖਿਆ ਕਿ ਆਪਣੇ ਗ੍ਰੰਥ ਚੋਂ ਲਿਖਦੇ ਆ ਜਿਨ ਕੋ ਨਿਤ ਮੈਂ ਚਿਤ ਮੋ ਚਿਤ ਮੈਂ ਤਿਨ ਕੀ ਰਤ ਮੋ ਤਨ ਮਾਹੇ ਰਤੀਨਾ, ਕਹਿੰਦੇ ਜਿਨ੍ਹਾਂ ਲਈ ਮੈਂ ਅਥਾਹ ਮੋਹ ਪ੍ਰੇਮ ਪਿਆਰ ਭਰਿਆ ਪਿਆ ਆਪਣੇ ਅੰਦਰ, ਉਹਨਾਂ ਨੂੰ ਤਾਂ ਮੇਰਾ ਖਿਆਲ ਵੀ ਨਹੀਂ ਹੈ। ਅਤੇ ਇਹ ਚੀਜ਼ਾਂ ਦੇਖ ਕੇ ਰਾਜ ਭਾਗ ਤਿਆਗ ਕੇ ਚਲੇ ਜਾਂਦੇ ਆ। ਫਿਰ ਉਹ ਇੱਕ ਗ੍ਰੰਥ ਲਿਖਦੇ ਆ ਵਿਰਾਗ ਸ਼ਤਕ, ਉਹਦੇ 'ਚ ਤ੍ਰਿਸ਼ਨਾ ਦੀ ਗੱਲ ਕਰਦੇ ਆ। ਕਹਿੰਦੇ ਹੇ ਤ੍ਰਿਸ਼ਨਾ, ਮੈਂ ਜਦੋਂ ਜੰਮਿਆ ਜਦੋਂ ਮੇਰਾ ਜਨਮ ਹੋਇਆ ਮੇਰੇ ਸਰੀਰ ਦਾ ਇੱਕ ਇੱਕ ਅੰਗ ਮੇਰੀਆਂ ਅੱਖਾਂ ਮੇਰੇ ਹੱਥ ਮੇਰੇ ਪੈਰ ਕਿੰਨੇ ਪਿਆਰੇ ਸੀ, ਜਵਾਨ ਹੋਇਆ ਤਾਕਤਵਰ ਹੋਇਆ। ਮੇਰੇ ਮਾਂ ਮੇਰੇ ਪਿਓ ਮੇਰੇ ਸਕੇ ਸੰਬੰਧੀ ਮੇਰੇ ਮਿੱਤਰ ਦੋਸਤ ਔਰ ਮੇਰਾ ਸਰੀਰ ਜਿਹੜਾ ਇੰਨਾ ਸੋਹਣਾ ਸੀ ਸਭ ਕੁਝ ਇੱਕ ਇੱਕ ਕਰਕੇ ਮੈਨੂੰ ਸਭ ਛੱਡ ਗਏ। ਕਹਿੰਦੇ ਇੱਥੇ ਤੱਕ ਛੋੜ ਗਏ ਦ੍ਰਿਗ ਬਾਲ ਸੰਗਾਤੀ, ਮੇਰੀਆਂ ਅੱਖਾਂ ਔਰ ਮੇਰੇ ਬਚਪਨ ਦੇ ਦੋਸਤ ਵੀ ਮੇਰਾ ਸਾਥ ਛੱਡ ਗਏ। ਅੱਖਾਂ ਤੋਂ ਵੀ ਸਹੀ ਨਹੀਂ ਦਿੰਦਾ ਹੁਣ ਪਰ ਮਮ ਏਕ ਪਲਾਂਗਮ ਹੇ ਤ੍ਰਿਸ਼ਨੇ ਤੂੰ ਮਮ ਸੰਗ ਰਹੀ ਦਿਨ ਰਾਤੀ। ਹੇ ਮੇਰੇ ਮਨ ਦੀ ਤ੍ਰਿਸ਼ਨਾ, ਮੈਨੂੰ ਇੱਕ ਉਲਾਂਭਾ ਤੇਰੇ ਨਾਲ, ਤੂੰ ਮੇਰਾ ਕਦੇ ਸਾਥ ਨਹੀਂ ਛੱਡਿਆ। ਕਾਸ਼ ਤੂੰ ਮੇਰਾ ਸਾਥ ਛੱਡ ਦਿੰਦੀ ਮੇਰਾ ਮਨ ਵੀ ਟਿਕ ਜਾਂਦਾ।

ਸਭ ਕੁਝ ਛੱਡ ਕੇ ਜੰਗਲਾਂ ਦੇ ਵਿੱਚ ਬੈਠਾ, ਜੰਗਲਾਂ ਦੇ ਵਿੱਚ ਬੈਠਾ ਵੀ ਇਹ ਗੱਲ ਲਿਖ ਰਿਹਾ ਕਿ ਹੇ ਤ੍ਰਿਸ਼ਨਾ ਤੂੰ ਮੈਨੂੰ ਨਹੀਂ ਛੱਡਿਆ, ਕਾਸ਼ ਤੂੰ ਮੈਨੂੰ ਛੱਡ ਜਾਂਦੀ, ਮੈਨੂੰ ਟਿਕਾ ਆ ਜਾਂਦਾ, ਮੈਨੂੰ ਸ਼ਾਂਤੀ ਆ ਜਾਂਦੀ, ਮੇਰਾ ਅੰਦਰਲਾ ਵੀ ਦੋ ਘੜੀਆਂ ਸੁੱਖ ਦੀਆਂ ਬਤੀਤ ਕਰ ਲੈਂਦਾ। ਆਖੋ ਸਤਨਾਮ ਮਹਾਰਾਜ।

ਸ਼ਕਤੀ ਤਾਂ ਗੁਰੂ ਕੋਲੋਂ ਮਿਲਦੀ ਹੈ। ਜਿਹਦੇ ਚ ਤਾਕਤ ਹੁੰਦੀ ਹੈ ਇਹ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਦੀ, ਹੋਰ ਤਾਂ ਕਿਸੇ ਚ ਤਾਕਤ ਹੀ ਨਹੀਂ ਹੁੰਦੀ। ਸਾਡੇ ਚ ਤਾਕਤ ਥੋੜੋ ਹੈ ਕਿ ਮਨ ਦੀ ਤ੍ਰਿਸ਼ਨਾ ਨੂੰ ਮਾਰ ਲਈਏ, ਸ਼ਾਂਤ ਕਰ ਲਈਏ। ਉਹ ਯੋਗੀ ਰਾਜ ਭਰਤਰੀ ਦੇ ਮਨ ਦੀ ਜਿਹੜੀ ਤ੍ਰਿਸ਼ਨਾ ਨਾ, ਉਹ ਵੀ ਫਿਰ ਜਦੋਂ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸੰਗ ਹੋਇਆ, ਮਹਾਰਾਜ ਜੀ ਦੀ ਕਲਾ ਵਰਤੀ, ਮਹਾਰਾਜ ਜੀ ਨੇ ਆਪਣੇ ਵਾਹਿਗੁਰੂ ਸ਼ਬਦ ਦਾ ਗੁਰਮੰਤਰ ਦੇ ਕੇ ਨਿਵਾਜਿਆ, ਫਿਰ ਸ਼ਾਂਤ ਹੋਈ। ਜਿੰਨਾ ਚਿਰ ਮਹਾਰਾਜ ਸਿਰ ਤੇ ਹੱਥ ਰੱਖ ਕੇ ਨਹੀਂ ਨਿਵਾਜਦੇ, ਉਨਾ ਸਮਾਂ ਮਨ ਚੋਂ ਤ੍ਰਿਸ਼ਨਾ ਨਹੀਂ ਜਾਂਦੀ। ਬੰਦਾ ਬਜ਼ੁਰਗ ਹੋ ਜਾਂਦਾ ਤੇ ਉਸ ਦਸ਼ਾ ਚ ਜਾ ਕੇ ਵੀ ਕਦੇ ਪੋਤਿਆਂ ਚ, ਕਦੇ ਦੋਹਤਿਆਂ ਚ, ਕਦੇ ਕਿਸੇ ਚ, ਕਦੇ ਕਿਸੇ ਚ ਮਨ ਦੀ ਬਿਰਤੀ ਅਟਕੀ ਰਹਿੰਦੀ ਹੈ ਤ੍ਰਿਸ਼ਨਾ ਰੂਪ ਹੋ ਕੇ। ਕਦੇ ਮਨ ਦੀ ਬਿਰਤੀ ਕਿਤੇ ਫਸੀ ਰਹਿੰਦੀ ਹੈ, ਕਦੇ ਕਿਤੇ ਫਸੀ ਰਹਿੰਦੀ ਹੈ। ਮਹਾਰਾਜ ਜੀ ਕਹਿੰਦੇ ਕਾਸ਼

ਇਸ ਸੇਵਕ ਕੇ ਕਾਰਜ ਰਾਸ। ਮਨ ਵੇਚ ਦਿੰਦੇ ਸਤਿਗੁਰੂ ਨੂੰ, ਮੱਥਾ ਟੇਕ ਦਿੰਦੇ ਮਨ ਦਾ, ਤੇ ਸਾਡਾ ਮਨ ਵੀ ਸ਼ਾਂਤ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਭਾਈ ਅਜੇ ਵੀ ਕੁਝ ਨਹੀਂ ਵਿਗੜਿਆ, ਜੇ ਚਾਹੁੰਦੇ ਹੋ ਮਹਾਰਾਜ ਜੀ ਨੂੰ ਆਪਣਾ ਮਨ ਅਰਪਣ ਕਰ ਦਿਓ। ਪਹਿਲਾਂ ਅਰਪਣ ਕਿਵੇਂ ਕਰਨਾ? ਮਹਾਰਾਜ ਦੀ ਸੁਣਨੀ, ਆਪਣੀ ਨਹੀਂ ਸੁਣਨੀ। ਬਸ ਜੋ ਗੁਰੂ ਕਹੇ, ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਮਹਾਰਾਜ ਜੀ ਕਹਿਣ ਬਸ ਉਹੀ ਸੱਤ ਹੈ, ਉਹਨੂੰ ਹੀ ਸੱਤ ਕਰਕੇ ਮੰਨੀ ਜਾਣਾ, ਮੰਨੀ ਜਾਣਾ। ਆਪਣੀ ਹਿੰਡ, ਆਪਣੀ ਹਉਮੈ, ਆਪਣਾ ਸਭ ਕੁਝ ਛੱਡੀ ਜਾਣਾ ਬਸ।

ਹਰ ਵੇਲੇ ਇਹ ਟਿਕ ਜਾਂਦਾ, ਇਹਨੂੰ ਸ਼ਾਂਤੀ ਆ ਜਾਂਦੀ ਹੈ, ਟਿਕਾ ਆ ਜਾਂਦਾ। ਕਿਉਂ? ਨਾਮ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਇਹਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਬੁੱਝਦੀ। ਗੁਰ ਤੇ ਨਾਮ ਪਾਈਐ ਵੱਡੀ ਵਡਿਆਈ, ਔਰ ਨਾਮ ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਜਿਹਨੂੰ ਭਾਈ ਗੁਰੂ ਤੋਂ ਨਾਮ ਮਿਲ ਗਿਆ, ਉਹਨੂੰ ਵੱਡੀ ਤੋਂ ਵੱਡੀ ਵਡਿਆਈ ਮਿਲ ਗਈ। ਸਮਝ ਲਓ, ਏਕੋ ਨਾਮ ਚੇਤ ਮੇਰੇ ਭਾਈ, ਜਗਤ ਜਲੰਦਾ ਦੇਖ ਕੇ ਭੱਜ ਪਏ ਸਰਣਾਈ। ਮਹਾਰਾਜ ਜੀ ਇਸ ਕਰਕੇ ਕਹਿੰਦੇ, ਇੱਕੋ ਵਾਹਿਗੁਰੂ ਦਾ ਨਾਮ ਜਪ ਮੇਰੇ ਭਰਾ ਗੁਰਮੁਖਾ, ਰੱਬ ਦੇ ਪਿਆਰਿਆ, ਆ ਸੰਸਾਰ ਨੂੰ ਸੜਦੇ ਨੂੰ ਦੇਖ ਕੇ ਮਹਾਰਾਜ ਦੀ ਸ਼ਰਨ 'ਚ ਚਲਾ ਜਾ ਭੱਜ ਕੇ। ਦੁਨੀਆ ਦੁਖੀ ਤੋਂ ਦੁਖੀ ਪਈ, ਸੰਸਾਰ ਦੁਖੀ ਤੋਂ ਦੁਖੀ ਪਿਆ, ਸੜ ਰਿਹਾ, ਤੇ ਇਸ ਤੋਂ ਪਹਿਲੇ ਤੇਰੀ ਵਾਰੀ ਆਵੇ ਤੂੰ ਗੁਰੂ ਕੀ ਸ਼ਰਨ 'ਚ ਚਲਾ ਜਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ।

ਕਰਦਾ ਹੈ, ਸਿੱਖਿਆ ਲੈਂਦਾ ਹੈ, ਫਿਰ ਅੰਦਰ ਉਹ ਗਿਆਨ ਪ੍ਰਗਟ ਹੁੰਦਾ ਮਨ ਦੇ, ਜਿਹੜਾ ਇਹਨੂੰ ਤੱਤ ਦਾ ਸਿਧਾਂਤ ਸਮਝਾ ਦਿੰਦਾ, ਅਸਲ ਸਿਧਾਂਤ ਸਮਝਾ ਦਿੰਦਾ ਕਿ ਇਹ ਸੰਸਾਰ ਮਿਥਿਆ ਹੈ, ਨਾਸ਼ਵਾਨ ਹੈ, ਔਰ ਵਾਹਿਗੁਰੂ ਪਰਮਾਤਮਾ ਅਤੇ ਵਾਹਿਗੁਰੂ ਦਾ ਨਾਮ ਸੱਤ ਹੈ। ਇਹ ਸਾਰੀ ਜ਼ਿੰਦਗੀ ਸਾਧ ਸੰਗਤ ਜੀ ਸਮਝ ਨਹੀਂ ਆਉਂਦਾ ਸਾਨੂੰ, ਮਾਫ਼ ਕਰਨਾ, ਚਾਹੇ ਅਸੀਂ ਕਥਾ ਕਰਨ ਵਾਲੇ ਲੋਕ ਹਾਂ, ਚਾਹੇ ਤੁਸੀਂ ਸੁਣਨ ਵਾਲੇ ਹੋ। ਇਹੀ ਚੀਜ਼ ਜਿੰਨਾ ਚਿਰ ਮਹਾਰਾਜ ਦੀ ਕਲਾ ਨਹੀਂ ਵਰਤਦੀ, ਉਨਾ ਚਿਰ ਅੰਦਰ ਨਹੀਂ ਵਸਦੀ ਕਿ ਦੁਨੀਆ ਸਰੀਰ ਸੰਸਾਰ ਝੂਠਾ ਹੈ, ਇੱਕ ਦਿਨ ਇਹਤੋਂ ਖਹਿੜਾ ਛੁੱਟ ਜਾਣਾ, ਛੱਡ ਜਾਣਾ ਇਹ ਸਭ ਕੁਛ, ਅਤੇ ਨਾਲ ਰਹਿਣ ਵਾਲੀ ਵਸਤੂ ਤਾਕਤ ਵਾਹਿਗੁਰੂ ਦਾ ਨਾਮ ਹੈ ਬਸ। ਸਾਰੀ ਜ਼ਿੰਦਗੀ ਕਥਾ ਸੁਣਦਿਆਂ ਲੰਘ ਜਾਂਦੀ ਹੈ, ਕਰਦਿਆਂ ਲੰਘ ਜਾਂਦੀ ਹੈ, ਪਰ ਇੰਨੀ ਕੁ ਗੱਲ ਅੰਦਰ ਨਹੀਂ ਵਸ ਪਾਉਂਦੀ। ਵਸਦੀ ਕਦੋਂ ਹੈ? ਜਦੋਂ ਮਹਾਰਾਜ ਦੀ ਸੰਗਤ ਕੀਤੀ ਹੁੰਦੀ ਹੈ ਅਤੇ ਨਿਮਰਤਾ ਨਾਲ ਝੋਲੀ ਮਹਾਰਾਜ ਦੀ ਹਜ਼ੂਰੀ ਚ ਆ ਕੇ ਅੱਡੀ ਹੁੰਦੀ ਹੈ, ਮਹਾਰਾਜ ਜੀ ਕਿਰਪਾ ਕਰੋ, ਉਹ ਮਤ ਦੇ ਦਿਓ ਜਿਹੜੀ ਮਤ ਤੁਹਾਨੂੰ ਕਦੇ ਵਿਸਾਰ ਦਿੰਦੀ। ਸਾ ਮਤ ਦੀਜੈ ਜਿਤ ਵਿਸਰੈ ਨਾਹੀ। ਉਹ ਮਤ ਜਿਹੜੀ ਹੈ ਜਦੋਂ ਮਹਾਰਾਜ ਜੀ ਦਿੰਦੇ ਹੈ ਫਿਰ ਚੇਤੇ ਰਹਿੰਦਾ।

ਜਾਂ ਕੰਮ ਕਿਉਂ ਕਰਨਾ ਕੋਈ ਜਿਹਦਾ ਲੇਖਾ ਦੇਣਾ ਔਖਾ ਹੋ ਜਾਏ, ਐਸਾ ਕਰਮ ਕਿਉਂ ਕਰਨਾ ਜਿਹਦੀ ਮਾਰ ਝੱਲਣੀ ਔਖੀ ਹੋ ਜਾਏ। ਫਿਰ ਇਹ ਬੁੱਧੀ ਜਿਹੜੀ ਹੈ, ਇਹ ਮਨ ਜਿਹੜਾ ਹੈ, ਸਹੀ ਪਾਸੇ ਚੱਲਦਾ, ਨਹੀਂ ਇਹ ਛਿਨ ਛਿਨ ਦੇ ਵਿੱਚ, ਪਲ ਪਲ ਦੇ ਵਿੱਚ ਹੰਕਾਰੀ ਹੋ ਜਾਂਦਾ ਮਨ। ਪਲ ਪਲ ਦੇ ਵਿੱਚ ਮਾੜੀ ਜੀ ਕੋਈ ਸਾਡੇ ਮਨ ਦੀ ਹਉਮੈ ਨੂੰ ਸੱਟ ਮਾਰ ਦੇਵੇ ਨਾ, ਇਹ ਉਸੇ ਸਮੇਂ ਬਦਲੇ ਦੀ ਨੀਤੀ ਆਪਣੇ ਅੰਦਰ ਧਾਰਨ ਕਰ ਲੈਂਦਾ। ਉਸੇ ਵੇਲੇ ਦੁਸ਼ਮਣ ਬਣ ਜਾਂਦਾ, ਇਹ ਕਿਸੇ ਦਾ ਵਾਸਤਵ ਚ ਆਪਣਾ ਹੀ ਬਣਦਾ। ਬੰਦੇ ਦਾ ਕ੍ਰੋਧ ਬੰਦੇ ਦਾ ਆਪਣਾ ਦੁਸ਼ਮਣ ਹੁੰਦਾ, ਕਿਸੇ ਦਾ ਨਹੀਂ। ਕਿਉਂਕਿ ਜਿਸ ਹਿਰਦੇ ਚੋਂ ਹੁੰਦਾ ਸਭ ਤੋਂ ਵੱਧ ਨੁਕਸਾਨ ਉਸ ਹਿਰਦੇ ਦਾ ਹੀ ਉਹ ਕਰਦਾ ਹੈ। ਮਹਾਰਾਜ ਜੀ ਕਹਿੰਦੇ ਇਹ ਜਿਹੜੀ ਤੱਤ ਦੀ ਵਿਚਾਰ ਹੈ ਨਾ ਭਾਈ, ਇਹ ਮਹਾਰਾਜ ਦੀ ਕਿਰਪਾ ਦੇ ਨਾਲ ਅੰਦਰ ਪ੍ਰਗਟ ਹੁੰਦੀ ਹੈ, ਬਖਸ਼ਿਸ਼ ਦੇ ਨਾਲ ਅੰਦਰ ਪ੍ਰਗਟ ਹੁੰਦੀ ਹੈ। ਜਦੋਂ ਵਿਕਾਰਾਂ ਦਾ ਸੁਭਾਅ ਇਹਨੂੰ ਸਮਝ ਆਉਣ ਲੱਗ ਪੈਂਦਾ ਵੀ ਕਿਵੇਂ ਬੁਰੇ ਨੇ ਇਹ ਮੇਰੇ ਆਪ ਦੇ ਲਈ, ਇਹੀ ਤੱਤ ਦੀ ਵਿਚਾਰ ਹੈ। ਔਰ ਮੇਰਾ ਆਪਣਾ ਅਸਲ ਸਰੂਪ ਕੀ ਹੈ, ਉਹ ਤਾਂ ਇਹਨਾਂ ਤੋਂ ਪਰੇ ਹੈ, ਸਰੀਰ ਤੋਂ ਵੀ ਪਰੇ ਹੈ, ਕਿਉਂਕਿ ਸਰੀਰ ਤੋਂ ਪਰਾਂ ਇੰਦਰੀਆਂ, ਇੰਦਰੀਆਂ ਤੋਂ ਪਰੇ ਮਨ, ਮਨ ਤੋਂ ਪਰੇ ਬੁੱਧੀ, ਬੁੱਧੀ ਤੋਂ ਪਰੇ ਆਤਮਾ ਹੈ, ਜੋਤ ਹੈ। ਉਹ ਇਹਨਾਂ ਦੀ ਪਕੜ ਦੇ ਵਿੱਚ ਨਹੀਂ ਆਉਂਦਾ।

ਦਰਵਾਜ਼ਾ ਹਾਸਲ ਹੁੰਦਾ, ਨਹੀਂ ਤਾਂ ਸਾਰੀ ਜ਼ਿੰਦਗੀ ਬੰਦਾ ਭਟਕਦਾ ਰਹੇ। ਉਹਨੂੰ ਜਿਹੜਾ ਅਸਲੀ ਘਰ ਹੈ, ਸੱਚਖੰਡ ਰੂਪ ਘਰ ਹੈ, ਉਹਦਾ ਬੂਆ ਹੀ ਨਹੀਂ ਮਿਲਦਾ। ਆਖੋ ਸਤਨਾਮ। ਜੇ ਬੂਆ ਮਿਲੇਗਾ ਕਿਸੇ ਘਰ ਦਾ ਪ੍ਰਵੇਸ਼ ਵੀ ਤਾਂ ਹੀ ਕਰਾਂਗੇ ਨਾ। ਹੁਣ ਅੰਦਰ ਦਾ ਸਫ਼ਰ ਹੈ, ਅੱਖਾਂ ਬੰਦ ਕਰਦਿਆਂ ਹਨੇਰਾ ਨਜ਼ਰ ਆਉਂਦਾ, ਹੋਰ ਕੁਛ ਦਿੰਦਾ ਨਹੀਂ, ਅਤੇ ਉਹਨੂੰ ਤੈਅ ਕਿਵੇਂ ਕਰਨਾ ਉਹ ਮਹਿਲ ਕਿਹੜਾ ਅੰਦਰ, ਸੱਚਖੰਡ ਕਿਹੜਾ ਅੰਦਰ, ਉਹਦਾ ਬੂਹਾ ਕਿੱਥੇ ਆ, ਦਰਵਾਜ਼ਾ ਕਿੱਥੇ ਆ ਜਿੱਥੋਂ ਪ੍ਰਵੇਸ਼ ਹੋਣਾ, ਨਜ਼ਰ ਹੀ ਕੁਛ ਨਹੀਂ ਆਉਂਦਾ। ਅਤੇ ਦਿਖਾਉਣਾ ਕਿਹਨੇ ਹੈ? ਸਤਿਗੁਰੂ ਨੇ।

ਬੇਨਤੀ ਕਰਦਾ ਦਰਸ਼ਨ ਦੀਜਾ ਖੋਲ ਕਿਵਾਰ। ਹੇ ਵਾਹਿਗੁਰੂ, ਹੇ ਮਹਾਰਾਜ ਜੀ, ਕਿਰਪਾ ਕਰੋ ਆਪਣੇ ਕਿਵਾੜ ਦਰਵਾਜ਼ੇ ਖੋਲ ਕੇ ਦਰਸ਼ਨ ਦਿਓ। ਯਾਦ ਰੱਖਿਓ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ, ਮੈਂ ਰੱਬ ਦੇ ਵਾਹਿਗੁਰੂ ਦੇ ਦਰਸ਼ਨ ਕਰਨੇ ਆ। ਦਰਸ਼ਨ ਅਸੀਂ ਕਰ ਨਹੀਂ ਸਕਦੇ, ਦਰਸ਼ਨ ਉਹ ਦੰਦਾ ਹੈ, ਜਿਹਨੂੰ ਦੰਦਾ ਉਹਨੂੰ ਹੁੰਦੇ ਹੈ। ਚਾਹੇ ਪਾਵਨ ਬਾਣੀ ਪੜ੍ਹ ਲਓ, ਇਤਿਹਾਸ ਪੜ੍ਹ ਲਓ, ਭਗਤਾਂ ਦਾ ਜੀਵਨ ਪੜ੍ਹ ਲਓ, ਜਿਸ ਭਗਤ ਨੂੰ ਦਰਸ਼ਨ ਦਿੱਤੇ ਆ ਉਹਨੂੰ ਹੋਏ ਹੈ। ਕਿਤੇ ਇਹ ਜ਼ਿਕਰ ਨਹੀਂ ਆਏਗਾ ਫਲਾਣੇ ਭਗਤ ਨੇ ਦਰਸ਼ਨ ਕੀਤੇ। ਕੀਤੇ ਤਾਂ ਆਪਣੇ ਹੱਥ 'ਚ ਹੋ ਗਿਆ ਨਾ, ਫਿਰ ਆਪਣੇ ਹੱਥ 'ਚ ਤਾਂ ਹੈ ਨਹੀਂ ਉਹ। ਉੱਥੇ ਤਾਂ ਬੇਨਤੀ ਹੈ, ਮਹਾਰਾਜ ਦਰਸ਼ਨ ਦੀਜਾ ਖੋਲ ਕੇ ਬਾਰ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਆਸ ਹੈ ਮਹਾਰਾਜ, ਬੜਾ ਚਿਰ ਹੋ ਗਿਆ ਦਰਸ਼ਨ ਦੇਖਿਆ ਨੂੰ, ਹੁਣ ਦੇ ਦਿਓ। ਜਦੋਂ ਉਹ ਦਿੰਦੇ ਹੈ ਉਦੋਂ ਹੀ ਦਰਸ਼ਨ ਹੁੰਦੇ ਆ ਫਿਰ ਮਹਾਰਾਜ ਜੀ।

ਤੇ ਉਹਦੀ ਵਿਚਾਰ ਨੂੰ ਬੁੱਝਦੇ ਆ, ਫਿਰ ਸਮਝ ਆਉਂਦੀ ਆ ਉੱਥੇ ਜਾ ਕੇ ਵਾਹਿਗੁਰੂ ਕੀ ਹੈ, ਮੈਂ ਕੀ ਹਾਂ। ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ। ਕਹਿੰਦੇ ਜਿਹਨੂੰ ਲੱਭਦੇ ਸੀ ਬਾਹਰ, ਉਹ ਤਾਂ ਅੰਦਰੋਂ ਹੀ ਮਿਲ ਗਿਆ, ਤੇ ਜਦੋਂ ਅੰਦਰੋਂ ਮਿਲਿਆ, ਕਹਿੰਦੇ ਕਬੀਰ ਸਾਹਿਬ ਕਹਿੰਦੇ ਮੈਂ ਪਲਟ ਕੇ ਦੇਖਿਆ, ਕਬੀਰ

ਮਾਤਾ ਇੰਨੇ ਬਚਨ ਕਹਿੰਦਾ ਸੀ, ਕਹਿੰਦੇ ਸੋਈ ਫਿਰ ਕਹਿ ਤੂੰ ਪਿਆ ਕਬੀਰ, ਬਦਲ ਕੇ ਤੂੰ ਤਾਂ ਉਹੀ ਹੋ ਗਿਆ। ਹੁਣ ਜਦੋਂ ਬੂੰਦ ਸਮੁੰਦਰ ਚ ਮਿਲ ਜਾਂਦੀ ਹੈ ਨਾ, ਉਦੋਂ ਫਿਰ ਕਤਰਾ ਸਮੁੰਦਰ ਚ ਮਿਲ ਕੇ ਕਤਰਾ ਨਹੀਂ ਰਹਿੰਦਾ, ਬੂੰਦ ਸਮੁੰਦਰ ਚ ਮਿਲ ਕੇ ਬੂੰਦ ਨਹੀਂ ਰਹਿੰਦੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਏਦਾਂ ਮਿਲ ਜਾਈਦਾ ਵਾਹਿਗੁਰੂ ਚ ਜਿੱਦਾਂ ਬੂੰਦ ਸਮੁੰਦਰ ਚ ਮਿਲ ਜਾਂਦੀ ਹੈ, ਤੇ ਜਦੋਂ ਮਿਲ ਜਾਂਦੀ ਹੈ ਤੇ ਫਿਰ ਉਹ ਬੂੰਦ ਕਿਹੜੀ ਹੈ ਉਹਨੂੰ ਕੋਈ ਵੱਖਰਾ ਕਰਕੇ ਜਣਾ ਨਹੀਂ ਸਕਦਾ, ਉਹ ਆਪ ਵੀ ਨਹੀਂ ਜਣਾ ਸਕਦੀ। ਤਾਂ ਹੀ ਭਗਤ ਕਬੀਰ ਜੀ ਨੇ ਆਪਣੀ ਬਾਣੀ ਚ ਕਿਹਾ, ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਕੀ ਕਹੇਗਾ ਆਤਮ ਗਿਆਨੀ ਵੀ ਰੱਬ ਕਿੱਦਾਂ ਦਾ, ਜੇ ਲਹਿਦਾ ਹੋ ਕੇ ਦੇਖੇਗਾ ਤਾਂ ਜਾਣੇਗਾ। ਜਦੋਂ ਲਹਿਦਾ ਹੋ ਕੇ ਦੇਖਣ ਦੀ ਸਮਰੱਥਾ ਹੀ ਨਹੀਂ ਹੈ ਵਿਦਾਂਤ ਮਤ ਵਾਲੇ।

ਸਕਦਾ, ਫਲ ਵਿਆਪਤੀ ਦੁਆਰਾ ਨਹੀਂ ਜਾਣਿਆ ਜਾ ਸਕਦਾ। ਇਹ ਬਚਨ ਕਰਕੇ ਆਪਾਂ ਸਮਾਪਤੀ ਕਰਾਂਗੇ। ਉਹ ਫਲ ਵਿਆਪਤੀ ਤੇ ਬਿਰਤੀ ਵਿਆਪਤੀ ਕੀ ਹੈ? ਜਿਵੇਂ ਆਪਾਂ ਕਮਾਨ ਤੇ ਤੀਰ ਚਾੜੀਏ ਤੇ ਕਿਸੇ ਦਰਖਤ ਦੇ ਵਿੱਚ ਤੀਰ ਮਾਰੀਏ, ਹੁਣ ਉਹ ਤੀਰ ਦਰਖਤ ਦੇ ਵਿੱਚ ਵੱਜਿਆ ਜਾਂ ਫਲ ਦੇ ਵਿੱਚ ਕਿਸੇ 'ਚ ਵੱਜਿਆ, ਹੁਣ ਤੀਰ ਦੀ ਆਪਣੀ ਹੋਂਦ ਵੀ ਹੈ ਔਰ ਫਲ ਦੀ ਆਪਣੀ ਹੋਂਦ ਵੀ ਹੈ। ਫਲ ਵੱਖਰਾ, ਤੀਰ ਵੱਖਰਾ, ਜਦਕਿ ਤੀਰ ਫਲ ਦੇ ਵਿੱਚ ਖੁੱਭਿਆ ਹੋਇਆ। ਕਹਿੰਦੇ ਇਸ ਤਰ੍ਹਾਂ ਸਾਡੇ ਮਨ ਦੀ ਬਿਰਤੀ ਜਾਏ ਪਰਮਾਤਮਾ ਦੇ ਵਿੱਚ, ਉਹਦੇ ਵਿੱਚ ਮਿਲ ਵੀ ਜਾਏ, ਤੀਰ ਵਾਂਗੂ ਦੀ ਆਪਣੀ ਹੋਂਦ ਵੀ ਬਣੀ ਰਹੇ, ਫਲ ਦੀ ਜਿਵੇਂ ਬਣੀ ਹੁੰਦੀ ਹੈ ਔਰ ਤੀਰ ਦੀ, ਰੱਬ ਆਪਣੀ ਥਾਂ ਬਣਿਆ ਰਹੇ, ਭਗਤ ਆਪਣੀ ਥਾਂ, ਉਹ ਬਿਰਤੀ ਆਪਣੀ ਥਾਂ ਬਣੀ ਰਹੇ। ਕਹਿੰਦੇ ਇੱਦਾਂ ਨਹੀਂ ਹੋ ਸਕਦਾ। ਕਹਿੰਦੇ ਬਿਰਤੀ ਵਿਆਪਤੀ ਦੁਆਰਾ ਵਾਹਿਗੁਰੂ ਨੂੰ ਜਾਣਿਆ ਜਾ ਸਕਦਾ। ਬਸ ਉਹ ਕਿਵੇਂ? ਕਹਿੰਦੇ ਜਿਵੇਂ ਇੱਕ ਬੂੰਦ ਜਾਂ ਇੱਕ ਕੋਈ ਦਰਿਆ ਚੱਲਿਆ, ਚੱਲਦਾ ਚੱਲਦਾ ਸਮੁੰਦਰ 'ਚ ਮਿਲ ਗਿਆ, ਤੇ ਹੁਣ ਸਮੁੰਦਰ ਤੇ ਦਰਿਆ ਵੱਖਰੇ ਵੱਖਰੇ ਨਹੀਂ, ਬੂੰਦ ਕਤਰਾ ਤੇ ਸਮੁੰਦਰ ਵੱਖਰੇ ਵੱਖਰੇ ਨਹੀਂ। ਜਦੋਂ ਬਿਰਤੀ ਵਾਹਿਗੁਰੂ ਵੱਲ ਨੂੰ ਚੱਲਦੀ ਹੈ, ਬ੍ਰਹਮਾਕਾਰ ਹੁੰਦੀ ਹੈ, ਤੇ ਜਦੋਂ ਵਾਹਿਗੁਰੂ ਦੀ ਜੋਤ ਸਾਡੀ ਬਿਰਤੀ ਦੇ ਵਿੱਚ ਪੈਂਦੀ ਹੈ, ਪ੍ਰਕਾਸ਼ ਵਾਹਿਗੁਰੂ ਦਾ ਪੈਂਦਾ ਹੈ, ਕਹਿੰਦੇ ਉਦੋਂ ਵਾਹਿਗੁਰੂ ਦਾ ਹੀ ਸਰੂਪ ਹੋ ਜਾਂਦੀ ਹੈ। ਆਖੋ ਸਤਨਾਮ। ਉਹ ਪਹਿਲਾਂ ਵਾਲੀ ਬਿਰਤੀ ਜਿਹੜੀ ਹੈ ਉਹ ਨਹੀਂ ਰਹਿੰਦੀ। ਜਿਵੇਂ ਬਿਰਤੀ ਕੀ ਚੀਜ਼ ਹੁੰਦੀ ਹੈ, ਜਿਵੇਂ ਸਾਹਮਣੇ ਕੰਧ ਤੇ ਬਾਣੀ ਲਿਖੀ ਹੈ, ਸਾਡੇ ਹਿਰਦੇ ਦੀ ਬਿਰਤੀ ਦਿਮਾਗ ਅੱਖਾਂ ਦੇ ਰਾਹੀਂ ਕੰਧ ਤੇ ਲਿਖੇ ਬਾਣੀ ਦੇ ਅੱਖਰਾਂ ਨੂੰ ਪੜ੍ਹ ਰਹੀ ਹੈ, ਸ਼ਬਦ ਨੂੰ ਪੜ੍ਹ ਰਹੀ ਹੈ, ਇਹ ਬਿਰਤੀ ਹੈ ਜਿਹੜੀ ਉੱਥੇ ਜਾ ਕੇ ਪੜ੍ਹ ਰਹੀ ਹੈ। ਤੇ ਇਹ ਜਿੰਨਾ ਚਿਰ ਸਾਨੂੰ ਆਤਮ ਗਿਆਨ ਨਹੀਂ ਹੁੰਦਾ ਉਨਾ ਚਿਰ ਅਗਿਆਨ ਵਾਲੀ ਰਹਿੰਦੀ ਹੈ, ਤੇ ਜਦੋਂ ਇਸ ਬਿਰਤੀ 'ਚ ਵਾਹਿਗੁਰੂ ਦਾ ਪ੍ਰਕਾਸ਼ ਪੈ ਜਾਂਦਾ, ਵਾਹਿਗੁਰੂ ਦੀ ਲਾਈਟ ਪੈ ਜਾਂਦੀ ਹੈ, ਉਦੋਂ ਇਹ ਬਿਰਤੀ ਬਦਲ ਕੇ ਵਾਹਿਗੁਰੂ ਦੇ ਗਿਆਨ ਵਾਲੀ, ਪ੍ਰਕਾਸ਼ ਵਾਲੀ ਹੋ ਜਾਂਦੀ ਹੈ। ਫਿਰ ਇਹ ਇੱਦਾਂ ਦੀ ਨਹੀਂ ਰਹਿੰਦੀ, ਜਿਹਨੂੰ ਬਾਬਾ ਕਬੀਰ ਜੀ ਨੇ ਆਪਣੀ ਬਾਣੀ 'ਚ ਕਿਹਾ, ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿ ਤੌਰ। ਕਹਿੰਦੇ ਬਿਰਤੀ ਪਹਿਲਾਂ ਦੇਖਦੀ ਸੀ ਧਰਮ ਗ੍ਰੰਥਾਂ ਰਾਹੀਂ ਰੱਬ ਨੂੰ, ਮਹਾਂਪੁਰਸ਼ਾਂ ਦੇ ਬਚਨਾਂ ਰਾਹੀਂ ਰੱਬ ਨੂੰ ਕਿ ਉਹ ਬਹੁਤ ਵੱਡਾ ਹੈ, ਸ਼ਕਤੀਸ਼ਾਲੀ ਹੈ, ਇਹ ਹੈ ਵੋ ਹੈ। ਕਹਿੰਦੇ ਹੁਣ ਇਹ ਬਿਰਤੀ 'ਚ ਉਹਦਾ ਜਦੋਂ ਦਾ ਪ੍ਰਕਾਸ਼ ਹੋਇਆ, ਕਹਿੰਦੇ ਇਹਨੂੰ ਇਹੀ ਅਨੁਭਵ ਹੁੰਦਾ ਵੀ ਜੋ ਵੀ ਹੈ ਉਹ ਨਾ ਮੈਂ ਉਹਦੇ ਤੋਂ ਵੱਖਰਾ, ਨਾ ਉਹ ਮੇਰੇ ਤੋਂ ਵੱਖਰਾ ਹੈ, ਉਹ ਇੱਕ ਰੂਪ ਹੀ ਹੋ ਗਏ ਆ। ਸੋਈ ਫਿਰ ਕਹਿ ਤੂੰ ਭਇਆ। ਵੱਖਰਾ ਤਾਂ ਅਨੁਭਵ ਹੋਵੇ ਜੇ ਵੱਖਰਾ ਕੁਛ ਰਿਹਾ ਹੋਵੇ ਉੱਥੇ। ਬਾਬਾ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਬਚਨ ਕਰਕੇ ਆਪਾਂ ਸਮਾਪਤੀ ਕਰਦੇ ਹਾਂ। ਉਹ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈ ਉਹ ਦਦ ਜਲ ਕੇਵਲ ਜਲ ਮਾਹੀ। ਕਹਿੰਦੇ ਜਦੋਂ ਰਵਿਦਾਸ ਹੁੰਦਾ ਸੀ, ਅਗਿਆਨ ਹੁੰਦਾ ਸੀ ਅੰਦਰ, ਉਦੋਂ ਵਾਹਿਗੁਰੂ ਤੂੰ ਨਹੀਂ ਸੀ, ਉਦੋਂ ਬਿਰਤੀ ਤੈਨੂੰ ਹੋਰ ਤਰ੍ਹਾਂ ਦੇਖਦੀ ਸੀ, ਪਰ ਜਦੋਂ ਦਾ ਤੇਰਾ ਪ੍ਰਕਾਸ਼ ਅੰਦਰ ਹੋਇਆ ਹੁਣ ਤੂੰ ਹੀ ਤੂੰ ਹੈ, ਨਾ ਇਹ ਬਿਰਤੀ ਵੱਖਰੀ ਹੈ ਤੇਰੇ ਤੋਂ, ਨਾ ਰਵਿਦਾਸ ਵੱਖਰਾ ਤੇਰੇ ਤੋਂ। ਜਿਵੇਂ ਜਲ ਕਤਰਾ ਬੂੰਦ ਤੇ ਸਮੁੰਦਰ ਮਿਲ ਕੇ ਵੱਖਰੇ ਵੱਖਰੇ ਨਹੀਂ ਰਹਿੰਦੇ ਮਹਾਰਾਜ, ਉਵੇਂ ਰਵਿਦਾਸ ਕਬੀਰ ਮਨ ਬਿਰਤੀ ਹਿਰਦਾ ਦਿਲ ਦਿਮਾਗ ਜਦੋਂ ਤੂੰ ਮਿਲ ਜਾਏ ਵੱਖਰੇ ਵੱਖਰੇ ਨਹੀਂ ਰਹਿੰਦੇ। ਹੁਣ ਵਾਹਿਗੁਰੂ ਤੂੰ ਹੀ ਹੈ, ਹੁਣ ਕੋਈ ਹੋਰ ਨਹੀਂ ਤੇਰੇ ਤੋਂ ਬਿਨਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖੀਮਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਨੂੰ ਆਪਣੀ ਬਾਣੀ ਨਾਲ ਆਪਣੇ ਸਰੂਪ ਨਾਲ ਜੋੜ ਕੇ ਰੱਖਣ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਕਥਾ ਸਰਨ ਕਰਾ ਰਹੇ ਸਨ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹਮ ਸ਼ਬਦ ਕੀਰਤਨ ਰਾਹੀਂ ਆਪ ਜੀ ਨੂੰ ਜੋੜਨਗੇ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀਆ ਕੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਉਣ ਦੀਆਂ ਖੁਸ਼ੀਆਂ ਵਿੱਚ, ਜੋ ਕਿ ਕੱਲ੍ਹ ਹੀ ਸਵੇਰੇ 10 ਵਜੇ 7 ਸ੍ਰੀ ਅਖੰਡ ਸਾਹਿਬ ਸੰਗਤਾਂ ਵੱਲੋਂ ਪ੍ਰਾਰੰਭ ਹੋ ਰਹੇ ਹਨ। ਐਤਵਾਰ ਸਵੇਰੇ ਸੰਪੂਰਨਤਾ, ਐਤਵਾਰ ਦੀਵਾਨ ਇਸ ਸੰਬੰਧ ਸਜਣਗੇ। ਅਗਲੇ ਐਤਵਾਰ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਕਾਸ਼ ਦਿਹਾੜੇ ਆਉਣ ਵਾਲੇ ਐਤਵਾਰ ਆ ਰਹੇ ਹਨ, ਉਹ ਪ੍ਰਕਾਸ਼ ਦਿਹਾੜਾ ਅਗਲੇ ਐਤਵਾਰ ਗੁਰਦੁਆਰਾ ਪੁਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਦੀਵਾਨ ਸਜਾਏ ਜਾਣਗੇ। ਆਪ ਜੀ ਨੇ ਹਾਜ਼ਰੀ ਭਰਨੀ ਜਾਓ, ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੀ ਵਿਦਿਆ ਤਬਲਾ ਬਖਾਵਜ ਬੇਟਾ ਕਾਕਾ ਸਾਹਿਬਾਜ ਸਿੰਘ ਜੀ, ਉਹਨਾਂ ਦੇ ਪਿਤਾ ਜੀ ਵੀ ਸਰਦਾਰ ਇੰਦਰਜੀਤ ਸਿੰਘ ਜੀ ਬੈਠੇ ਨੇ, ਤੋ ਬੇਟਾ ਥੋੜ੍ਹਾ ਜਿਹਾ ਤਬਲੇ ਦਾ ਸੋਲੋ ਵਜਾਏਗਾ, ਉਸ ਤੋਂ ਬਾਅਦ ਦਾਸ ਇੱਕ ਸ਼ਬਦ ਪੜ੍ਹੇਗਾ। ਉਸ ਅੱਜ ਕੋਈ ਮੇਰੀ ਤਬੀਅਤ ਠੀਕ ਨਹੀਂ ਹੈ, ਬਾਕੀ ਦਾ ਕੀਰਤਨ ਭਾਈ ਬਹਾਦਰ ਸਿੰਘ ਅਤੇ ਸੰਗਤਾਂ ਸਾਰੀਆਂ ਰਲ ਮਿਲ ਕੇ ਕਰਾਂਗੇ। ਆਪ ਜੀ ਅਸੀਸ ਦੇਣੀ ਤਾਂ ਕਿ ਅਗਲੇ ਕੁਛ ਦੀਵਾਨਾਂ ਦੇ ਵਿੱਚ ਆਪ ਜੀ ਦੀ ਪੂਰੇ ਤਰੀਕੇ ਦੇ ਨਾਲ ਸੇਵਾ ਕਰ ਸਕੀਏ। ਆਓ ਸਾਧ ਸੰਗਤ ਜੀ, ਬੇਟਾ ਸ਼ਾਹਬਾਜ ਸਿੰਘ ਤਿੰਨ ਹੈ।

ਬੜਾ ਸੋਹਣਾ ਇਹਨਾਂ ਨੇ ਸੋਲੋ ਵਜਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ। ਆਓ ਇੱਕ ਸਲੋਕ ਸਰਵਣ ਕਰੋ ਭਗਤ ਕਬੀਰ ਸਾਹਿਬ ਜੀ ਦਾ। ਸਤਨਾਮ ਸ੍ਰੀ ਵਾਹਿਗੁਰੂ।

0: ਸਤਿ ਸ੍ਰੀ ਅਕਾਲ ਜੀ। ਕੀਰਤਨ ਦੀ ਸਮਾਪਤੀ ਹੋਈਆਂ ਪੁੱਲਾ ਚੁੱਕਾ ਲਿਖੇ ਮੈਂ ਬਖਸ਼ਿਸ਼ ਕਰਨੀ ਜੀ। ਪਿਆਰੀ ਸਾਧ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਸਰਬਜੀਤ ਸਿੰਘ ਜੀ ਲਾਡੀ, ਹਜ਼ੂਰ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਢਾਡੀ ਵਾਰਾਂ ਨੇ ਇਤਿਹਾਸ ਨਾਲ ਜੋੜਨਗੇ ਭਾਈ ਸਾਹਿਬ ਅਮਰਜੀਤ ਸਿੰਘ ਜੀ ਜੋਹਲ। ਵਿਧੀਪੁਰ ਵਾਲਿਆਂ ਦਾ ਢਾਡੀ ਜਥਾ ਉਹਨਾਂ ਪਾਸੋਂ ਪਿਆਰ ਤੋਂ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ ਬਾਣੀ ਕੇ ਬੋਹਿਥ ਜੁਗੋ ਜੋਗੇ ਅਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਹੋ ਵਡਭਾਗੇ ਹੋ ਸਤਿਗੁਰਾਂ ਨੇ ਆਪਾਂ ਕਲਜੁਗੀ ਜੀਵਾਂ ਤੇ ਤਰਸ ਕਰਕੇ ਆਪਾਂ ਨੂੰ ਸੰਗਤ ਦੀਆਂ ਘੜੀਆਂ ਬਖਸ਼ ਦਿੱਤੀਆਂ ਨੇ ਆਓ ਸਤਿਗੁਰੂ ਜੀ ਦੀ ਆਪਾਂ ਇਸ ਬਖਸ਼ਿਸ਼ ਨੂੰ ਮਾਣੀਏ ਤੇ ਆਪ ਜੀ ਕਰੋ ਕਿਰਪਾ ਢਾਡੀ ਜਥੇ ਤੇ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਸਿੰਘਾਂ ਨੇ ਆਪ ਜੀ ਦੇ ਨਾਲ ਕਵਿਤਾ ਸਾਂਝੀ ਕੀਤੀ ਹੈ ਇਹਨਾਂ ਨਾ ਹੰਕਾਰ ਨੀ ਮਿੱਟੀਏ ਇਹਨਾਂ ਨਾ ਹੰਕਾਰ ਜਿਸ ਕਰਤੇ ਤੇਰਾ ਮਾਣ ਬਣਾਇਆ ਤੈਨੂੰ ਇਹ ਸੁਲਤਾਨ ਬਣਾਇਆ ਉਸ ਕਰਤੇ ਤੇ ਉਸ ਵਾਹਿਗੁਰੂ ਜੀ ਦੇ ਤੂੰ ਹਰ ਵੇਲੇ ਸ਼ੁਕਰਾਨੇ ਵਜੋਂ ਉਹਨਾਂ ਦੇ ਮੁਬਾਰਕ ਚਰਨਾਂ ਤੇ ਆਪਣਾ ਮਸਤਕ ਧਰੀ ਰੱਖ ਮਿੱਟੀਏ ਪਰ ਤੂੰ ਇੰਨੀ ਕੁ ਜ਼ਿਆਦਾ ਹਵਾ ਵਿੱਚ ਉੱਡਦੀ ਏ ਤੈਨੂੰ ਦੂਸਰੇ ਲੋਕ ਜਿਹੜੇ ਨੇ ਉਹ ਛੂਨੇ ਨਜ਼ਰ ਆਉਂਦੇ ਨੇ ਭਾਵੇਂ ਕਿ ਮਾਇਆ ਦੇ ਸਾਰੇ ਜਵਾਨ ਬੜੇ ਤਕੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਾਇਆ ਦੇ ਜਵਾਨ ਨੇ ਜਿਹੜੇ ਪ੍ਰਾਣੀ ਨੂੰ ਉੱਠਣ ਨਹੀਂ ਦਿੰਦੇ ਪਰ ਇਹਨਾਂ ਪੰਜਾਂ ਦੇ ਵਿੱਚੋਂ ਸਭ ਤੋਂ ਵੱਡਾ ਤੇ ਖਤਰਨਾਕ ਹੈ ਹੰਕਾਰ ਬਾਣੀ ਨੇ ਇਸ ਗੱਲ ਤੇ ਮੋਹਰ ਲਾਈ ਹੈ ਹਉ ਮੈਂ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਾ ਇੱਕ ਥਾਏ ਹਉ ਮੈਂ ਦੀਰਘ ਰੋਗ ਹੈ ਦੀਰਘ ਹੁੰਦਾ ਸਭ ਤੋਂ ਵੱਡਾ ਕੋੜ ਤੋਂ ਵੀ ਭੈੜਾ ਇਸ ਰੋਗ ਨੂੰ ਦੱਸਿਆ ਹੈ ਹੰਕਾਰ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜਿੱਥੇ ਹੰਕਾਰ ਆ ਜਾਂਦਾ ਨਾ ਜਿਸ ਹਿਰਦੇ ਵਿੱਚ ਹੰਕਾਰ ਬੈਠਾ ਹੋਵੇ ਉੱਥੇ ਨਾਮ ਨਹੀਂ ਵਸਦਾ ਇਹ ਸ਼ਰਤ ਹੈ ਕਿਉਂਕਿ ਇਸ ਹਿਰਦੇ ਰੂਪੀ ਮਿਆਲ ਦੇ ਵਿੱਚੋਂ ਦੋਹਾਂ ਚੋਂ ਇੱਕੋ ਹੀ ਰਹਿ ਸਕਦਾ ਹੈ ਜਿਸ ਹਿਰਦੇ ਵਿੱਚ ਹਉਮੈ ਆ ਉੱਥੇ ਨਾਮ ਨਹੀਂ ਵਸਣਾ ਤੇ ਜਿੱਦਣ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਨਾਮ ਵਸ ਗਿਆ ਫਿਰ ਜ਼ਰੂਰਤ ਨਹੀਂ ਕਿ ਹਉਮੈ ਜਿਹੜੀ ਹੈ ਤੇਰੇ ਹਿਰਦੇ ਵੱਲ ਨੂੰ ਮੂੰਹ ਕਰ ਜਾਵੇ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਏ ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਤੇ ਗੁਰੂ ਪਿਆਰਿਓ ਜਿਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਮਿਆਵੀ ਤਮਾਸ਼ਾ ਜਿਹੜਾ ਹੈ ਇਹ ਕੁਛ ਵੀ ਨਹੀਂ ਇਹ ਤਾਂ ਇੱਕ ਅਡੰਬਰ ਹੈ ਪਰ ਇਸ ਧਰਤੀ ਤੇ ਧਰਮ ਕਮਾ ਕੇ ਜਾਣਾ ਹੈ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹ ਧਰਤੀ ਜਿਹੜੀ ਹੈ ਧਰਮ ਕਮਾਉਣ ਦਾ ਅਸਥਾਨ ਹੈ ਤੇ ਇੱਥੋਂ ਧਰਮ ਕਮਾ ਕੇ ਰੂਹਾਨੀਅਤ ਦੇ ਰੰਗ ਨੂੰ ਮਾਲ ਕੇ ਆਪਾਂ ਸਤਿਗੁਰਾਂ ਦੇ ਦੇਸ਼ ਜਾਣਾ ਹੈ ਪਰ ਅਸੀਂ ਹਰ ਵਾਰ ਮਾਇਆ ਦੇ ਇਹਨਾਂ ਜਵਾਨਾਂ ਦੇ ਹੱਥੋਂ ਹਾਰਦੇ ਰਹੇ ਹਾਂ ਇਹਨਾਂ ਦੇ ਜਵਾਨ ਜਿਹੜੇ ਨੇ ਸਾਨੂੰ ਉਲਝਾਈ ਰੱਖਦੇ ਨੇ ਮਾਇਆ ਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨ ਮੁੱਖ ਨਹੀਂ ਪੂਜੈ ਖੋਏ ਨਾ ਸੁਣੈ ਪੁਕਾਰਾ ਜਿਹੜੀ ਸਾਡੀ ਅੰਦਰ ਦੀ ਕੀਮਤੀ ਵਸਤੂ ਸੀ ਉਸ ਅੰਮ੍ਰਿਤ ਰੂਪੀ ਕੀਮਤੀ ਵਸਤੂ ਨੂੰ ਇਹ ਪੰਜੇ ਲਟੇਰੇ ਲੁੱਟਦੇ ਜਾ ਰਹੇ ਨੇ ਦਿਨ ਰਾਤ ਲੁੱਟ ਰਹੇ ਨੇ ਪਰ ਸਾਡੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਕਿਉਂਕਿ ਅਸੀਂ ਆਪਣੀ ਬਾਹ ਸਤਿਗੁਰੂ ਦੇ ਹੱਥ ਚ ਨਹੀਂ ਦਿੱਤੀ ਅਸੀਂ ਸ਼ਬਦ ਨਾਲ ਨਹੀਂ ਜੁੜੇ ਜਿਹਨੇ ਸਾਡੀ ਰੱਖਿਆ ਕਰਨੀ ਸੀ ਇਹਨਾਂ ਤੋਂ ਬਚਾਉਣਾ ਸੀ ਮਾਇਆ ਦੇ ਇਹਨਾਂ ਜਵਾਨਾਂ ਤੋਂ ਜਿਹਨੇ ਬਚਾ ਕੇ ਰੱਖਣਾ ਹੈ ਜਿਹਨੇ ਸਾਡੀ ਪ੍ਰੋਟੈਕਸ਼ਨ ਕਰਨੀ ਹੈ ਜਿਹਨੇ ਸਾਡੀ ਸੁਰੱਖਿਆ ਕਰਨੀ ਹੈ
ਅਸੀਂ ਉਸ ਰੂਹਾਨੀਅਤ ਨਾਲ ਤੇ ਬਾਣੀ ਦੇ ਨਾਲ ਨਹੀਂ ਜੁੜੇ ਜਿਹਨਾਂ ਨੂੰ ਇਸ ਗੱਲ ਦੀ ਸਮਝ ਆਈ ਉਹ ਗੁਰੂ ਦੀ ਸ਼ਰਨ ਵਿੱਚ ਆਏ, ਉਹ ਬਾਣੀ ਦੀ ਸ਼ਰਨ ਵਿੱਚ ਆਏ। ਗੁਰੂ ਪਿਆਰਿਓ ਐਸੇ ਤਰ੍ਹਾਂ ਦੇ ਹੀ ਰੱਬੀ ਪਿਆਰਿਆਂ ਦੇ ਵਿੱਚੋਂ ਇੱਕ ਰੱਬੀ ਭੈ ਵਿੱਚ ਜਿਉਣ ਵਾਲੇ ਪ੍ਰਾਣੀ, ਬਸ ਥੋੜਾ ਜਿਹੀ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਉਲਝੀ ਹੋਈ ਏ ਤੇ ਉਸ ਦੇ ਉਹ ਵਿੰਗ ਵਲੇਵੇਂ ਕੱਢ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਵੇਂ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ, ਇਹ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ ਹਾਂ। ਜ਼ਿਲ੍ਹਾ ਹੁਸ਼ਿਆਰਪੁਰ, ਇਸ ਹੁਸ਼ਿਆਰਪੁਰ ਤੋਂ ਜਿਹੜੀ ਦਸੂਹੇ ਨੂੰ ਸੜਕ ਜਾਂਦੀ ਹੈ, ਇਸ ਮੁੱਖ ਸੜਕ ਦੇ ਉੱਤੇ ਦੋ ਕਸਬੇ ਆਉਂਦੇ ਨੇ, ਹਰਿਆਣਾ ਤੇ ਭੁੰਗਾ। ਹਰਿਆਣੇ ਭੁੰਗੇ ਦੇ ਨਜ਼ਦੀਕ ਪੈਂਦਾ ਹੈ ਪਿੰਡ ਕੰਗ ਮਾਈ ਦਾ। ਇਸ ਨਗਰ ਦਾ ਰਹਿਣ ਵਾਲਾ ਇੱਕ ਵਿਅਕਤੀ ਜਿਹੜਾ ਹੈ ਉਹ ਉਂਝ ਬੜਾ ਧਰਮੀ ਹੈ, ਦਇਆ ਭਾਵਨਾ ਵਾਲਾ ਹੈ, ਗਰੀਬਾਂ ਤੇ ਤਰਸ ਕਰਨ ਵਾਲਾ ਹੈ, ਉਹ ਦਾਨ ਪੁੰਨ ਕਰਦਾ ਹੈ, ਬੜਾ ਅਮੀਰ ਹੈ, ਇਲਾਕੇ ਦੇ ਵਿੱਚ ਉਹਦੀ ਸੋਭਤ ਹੈ, ਪੂਰੀ ਬੱਲੇ ਬੱਲੇ ਹੈ। ਜਿੱਡੀ ਕਿ ਇਹਦੇ ਕੋਲ ਬਾਹਰ ਦੀ ਅਮੀਰੀ ਹੈ, ਉਨੀ ਇਸ ਦੀ ਦਿਲ ਦੀ ਅਮੀਰੀ ਵੀ ਹੈ, ਪਰ ਉਲਝਿਆ ਹੋਇਆ ਹੈ। ਇਹ ਸਖੀ ਸਰਵਰੀਆ ਹੈ, ਇਹ ਸਖੀ ਸਰਵਰੀਏ ਪੀਰ ਨੂੰ ਮੰਨਦਾ ਹੈ, ਇਹ ਉਸ ਕਰਤੇ ਤੋਂ ਟੁੱਟਿਆ ਹੋਇਆ ਹੈ, ਕਰਤੇ ਦੀ ਕਿਰਤ ਨਾਲ ਤਾਂ ਜੁੜਿਆ ਹੋਇਆ ਹੈ, ਪਰ ਉਸ ਅਕਾਲ ਪੁਰਖ ਦੇ ਨਾਲ ਨਹੀਂ ਜੁੜਿਆ। ਗੁਰੂ ਪਿਆਰਿਓ ਇੱਕ ਦਿਨ ਕੰਨਾਂ ਦੇ ਵਿੱਚ ਬਾਣੀ ਪੈ ਗਈ, ਕਿਉਂਕਿ ਬਾਣੀ ਗੁਰੂ ਦੀ ਹੈ, ਇਹ ਬਾਣੀ ਧੁਰਦੀ ਹੈ, ਜਿੱਥੋਂ ਦੀ ਇਹ ਬਾਣੀ ਹੈ ਉਧਰ ਨੂੰ ਖਿੱਚ ਪਾ ਲੈਂਦੀ ਹੈ। ਬਸ ਸ਼ਰਤ ਇਹ ਹੈ ਕਿ ਸਾਡੇ ਹਿਰਦੇ ਤੱਕ ਬਾਣੀ ਪਹੁੰਚਣੀ ਚਾਹੀਦੀ ਹੈ। ਬਾਣੀ ਪੜ੍ਹਦੇ ਹਾਂ ਅਸੀਂ, ਬਾਣੀ ਗਾਉਂਦੇ ਹਾਂ, ਬਾਣੀ ਕੀਰਤਨ ਵੀ ਸਰਵਣ ਕਰਦੇ ਹਾਂ, ਪ੍ਰਚਾਰਕਾਂ ਦੇ ਕੋਲੋਂ ਵੀ ਬਾਣੀ ਦੇ ਸ਼ਬਦ ਸੁਣਦੇ ਹਾਂ, ਪਰ ਇਹ ਸਿਰਫ ਕੰਨ ਰਸ ਤੱਕ ਹੀ ਰਹਿ ਜਾਂਦੇ ਨੇ, ਇਹ ਕੰਨਾਂ ਤੱਕ ਸੀਮਤ ਰਹਿ ਜਾਂਦੇ ਨੇ। ਤੇ ਜਦੋਂ ਇਹ ਬਾਣੀ ਹਿਰਦੇ ਤੱਕ ਪਹੁੰਚ ਜਾਂਦੀ ਹੈ, ਫਿਰ ਜ਼ਿੰਦਗੀ ਤਬਦੀਲ ਹੋਣੀ ਸ਼ੁਰੂ ਹੋ ਜਾਂਦੀ ਹੈ, ਫਿਰ ਬਾਣੀ ਖਿੱਚ ਲੈਂਦੀ ਹੈ ਆਪਣੇ ਚਰਨਾਂ ਵੱਲ ਨੂੰ, ਫਿਰ ਉਸ ਦੇ ਕਦਮ ਰੋਕਿਆਂ ਰੋਕੇ ਨਹੀਂ ਜਾ ਸਕਦੇ। ਜਗਿਆਸੂ ਲੋਕ ਜਿਹੜੇ ਨੇ ਉਹਨਾਂ ਤੇ ਜਦੋਂ ਇਹ ਬਖਸ਼ਿਸ਼ਾਂ ਵਰਤਦੀਆਂ ਨੇ, ਉਹ ਮਿਆਵੀ ਤਮਾਸ਼ੇ ਨੂੰ ਫਿੱਕਾ ਸਮਝ ਕੇ ਇਸ ਰੂਹਾਨੀਅਤ ਦੀ ਮਿੱਠਤ ਵੱਲ ਆਪਣੇ ਆਪ ਖਿੱਚੇ ਜਾਂਦੇ ਨੇ। ਸੋ ਇਸ ਤੀਰਥ ਮੰਝ ਨੇ ਭਾਵੇਂ ਕਿ ਬੜੀਆਂ ਹੀ ਭੇਟਾਂ ਜਿਹੜੀਆਂ ਆਪ ਵੀ ਗਾਈਆਂ ਤੇ ਲੋਕਾਂ ਦੇ ਕੋਲੋਂ ਵੀ ਜਿਹੜੇ ਚੰਗੇ ਚੰਗੇ ਗਵੱਈਏ ਸਨ ਉਹਨਾਂ ਦੇ ਕੋਲੋਂ ਸਖੀ ਸਰਵਰ ਦੀਆਂ ਇਹ ਭੇਟਾਵਾਂ ਸੁਣੀਆਂ ਵੀ, ਪਰ ਨੇਤਾ ਪ੍ਰਤੀ ਇਹ ਭੇਟਾਂ ਸੁਣ ਸੁਣ ਕੇ ਵੀ ਇਹਦੇ ਮਨ ਨੂੰ ਹਲੂਣਾ ਨਹੀਂ ਆਇਆ। ਪਰ ਜਦੋਂ ਅੱਜ ਧੁਰਕੀ ਬਾਣੀ ਇਹਦੇ ਅੰਦਰ ਤੱਕ ਪਹੁੰਚੀ ਹੈ, ਇਹਨੇ ਸਰੀਰ ਨੂੰ ਝੰਜੋੜ ਦਿੱਤਾ ਹੈ, ਇਹ ਧੁਰ ਅੰਦਰ ਤੱਕ ਕੰਬ ਗਿਆ ਹੈ, ਮੈਂ ਤਾਂ ਮਿਆਵੀ ਤਮਾਸ਼ੇ ਵਿੱਚ ਹੀ ਜਿਉਂਦਾ ਰਿਹਾ, ਇੰਨੀ ਆਨੰਦਮਈ ਬਾਣੀ, ਇਹ ਬਾਣੀ ਕਿਸ ਦੀ ਹੈ? ਇਹ ਧੁਰਕੀ ਬਾਣੀ ਹੈ। ਇਸ ਦੇ ਮਾਲਕ ਜਦੋਂ ਪਤਾ ਲੱਗਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ, ਤਾਂ ਗੁਰੂ ਪਿਆਰਿਓ ਇਹ ਤੀਰਥ ਮੰਝ ਆਪਣੇ ਕਦਮਾਂ ਨੂੰ ਰੋਕ ਨਾ ਸਕਿਆ, ਇਹਦੇ ਕਦਮਾਂ ਨੂੰ ਆਈ ਹੈ ਤੀਬਰਤਾ ਤੇ ਗੁਰੂ ਦੇ ਪਿਆਰ ਦਾ ਖਿੱਚਿਆ ਹੋਇਆ ਇਹ ਤੀਰਥ ਮੰਝ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵੱਲ ਨੂੰ ਇੰਜ ਤੁਰ ਪਿਆ।

ਜਿਹੜਾ ਜ਼ਮੀਨ ਦੇ ਵਿੱਚ ਬੀਜ ਪਿਆ ਹੁੰਦਾ ਹੈ ਨਾ, ਉਹੀ ਪੁੰਗਰਦਾ ਏ। ਦਇਆ ਜਿਹੜੀ ਹੈ ਇਹ ਧਰਮ ਦਾ ਮੂਲ ਹੈ, ਧਿਆਨ ਦੇਣਾ। ਧੌਲ ਧਰਮ ਦਇਆ ਕਾ ਪੂਤ, ਦਇਆ ਦਾ ਪੁੱਤਰ ਹੈ ਧੌਲ ਧਰਮ। ਪਾਤਸ਼ਾਹ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪੰਡਿਤ ਜੀ ਜਨੇਊ ਪਾਉਣ ਲੱਗੇ ਨੇ ਤਾਂ ਹਰਦਿਆਲ ਪੰਡਿਤ ਜੀ ਨੂੰ ਪਾਤਸ਼ਾਹ ਜੀ ਕਹਿੰਦੇ ਨੇ, ਪੰਡਿਤ ਜੀ ਇਹ ਜਨੇਊ ਜਿਹੜਾ ਇਹ ਗਲ ਜਾਣਾ ਹੈ, ਸੜ ਜਾਣਾ ਹੈ, ਇਹ ਇੱਥੇ ਹੀ ਰਹਿ ਜਾਣਾ। ਜੇਕਰ ਮੇਰੇ ਜਨੇਊ ਪਾਉਣਾ ਤਾਂ ਇਹੋ ਜਿਹਾ ਪਾਓ ਜਿਹੜਾ ਧੁਰ ਦਰਗਾਹ ਤੱਕ ਚੱਲੇ। ਪੰਡਿਤ ਜੀ ਕਹਿੰਦੇ ਐਸਾ ਤਾਂ ਜਨੇਊ ਤਾਂ ਹੋ ਹੀ ਨਹੀਂ ਸਕਦਾ, ਜਿੱਦਾਂ ਦਾ ਮਰਜ਼ੀ ਜਨੇਊ ਪਾ ਲਓ ਉਹ ਇੱਥੇ ਟੁੱਟ ਜਾਣਾ, ਸੜ ਜਾਣਾ, ਗਲ ਜਾਣਾ, ਇੱਥੇ ਰਹਿ ਜਾਣਾ। ਪਾਤਸ਼ਾਹ ਕਹਿੰਦੇ ਨਹੀਂ। ਫਿਰ ਪੰਡਿਤ ਹਰਦਿਆਲ ਜੀ ਕਹਿੰਦੇ ਤੁਸੀਂ ਦੱਸ ਦਿਓ ਜੀ। ਸਾਹਿਬ ਕਹਿੰਦੇ ਦਇਆ ਕਪਾਹ, ਜਾਣੀ ਇਸ ਦਾ ਸਾਰਾ ਮੂਲ ਦਇਆ ਨੂੰ ਪਾਤਸ਼ਾਹ ਜੀ ਨੇ ਆਖਿਆ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ। ਸੋ ਦਇਆ ਜਿਹੜੀ ਹੈ ਇਹ ਮੂਲ ਹੈ। ਕਲਗੀਧਰ ਪਾਤਸ਼ਾਹ ਜੀ ਖਾਲਸਾ ਪੰਥ ਦੀ ਸਿਰਜਣਾ ਕਰਨ ਲੱਗੇ ਨੇ, ਜਦੋਂ ਸਿਰਾਂ ਦੀ ਮੰਗ ਕੀਤੀ ਉਸ ਵੇਲੇ ਵੀ ਸਭ ਤੋਂ ਪਹਿਲਾਂ ਦਇਆ ਆਈ ਹੈ। ਭਾਈ ਦਇਆ ਰਾਮ ਜੀ ਆਏ, ਪਾਤਸ਼ਾਹ ਕਹਿੰਦੇ ਵਾ ਇਹ ਧਰਮ ਦਾ ਮੂਲ ਹੈ, ਦਇਆ ਆ ਗਈ। ਫਿਰ ਧਰਮਦਾਸ ਜੀ ਆਏ, ਧਰਮ ਆ ਗਿਆ, ਦਇਆ ਤੋਂ ਬਾਅਦ ਧਰਮ ਆਇਆ, ਦਇਆ ਧਰਮ, ਫਿਰ ਹਿੰਮਤ, ਫਿਰ ਮੋਹਕਮ, ਤੇ ਫਿਰ ਸਤਿਗੁਰੂ ਜੀ ਨੇ ਤੁੱਠ ਕੇ ਇਸ ਖਾਲਸੇ ਨੂੰ ਸਾਹਿਬੀ ਬਖਸ਼ੀ। ਜਾਣੀ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਹਿੰਮਤ ਸਿੰਘ ਜੀ, ਮੋਹਕਮ ਸਿੰਘ ਜੀ ਤੇ ਸਾਹਿਬ ਸਿੰਘ ਜੀ, ਮੂਲ ਦਇਆ ਏ। ਤੇ ਇਹ ਜਿਹੜੇ ਵਿਅਕਤੀ ਦੇ ਅੰਦਰ ਦਇਆ ਹੈ ਨਹੀਂ, ਜਿਹਦੇ ਅੰਦਰ ਇਸ ਧਰਮ ਦਾ ਮੂਲ ਹੈ ਨਹੀਂ, ਉਹਦੇ ਤੇ ਰੱਬੀ ਬਖਸ਼ਿਸ਼ਾਂ ਕਦੇ ਨਹੀਂ ਹੁੰਦੀਆਂ। ਗੁਰੂ ਪਿਆਰਿਓ, ਜਿਹਦੇ ਹਿਰਦੇ ਦੇ ਵਿੱਚ ਇਹ ਪ੍ਰੇਮ ਹੈ, ਪਿਆਰ ਹੈ, ਉਸ ਖਾਲਕ ਦੀ ਖਲਕਤ ਦੇ ਨਾਲ ਕੁਛ ਲਗਾਓ ਹੈ, ਪਿਆਰ ਹੈ, ਪ੍ਰੇਮ ਹੈ, ਉਹ ਖਾਲਕ ਵੀ ਉਸੇ ਤੇ ਟੁੱਟਦਾ ਏ। ਸੋ ਇਹ ਦਇਆ ਵਾਲਾ ਰੱਬ ਦਾ ਪਿਆਰਾ ਏ। ਭਾਵੇਂ ਕਿ ਚੌਧਰੀ ਵੀ ਹੈ ਇਲਾਕੇ ਦਾ, ਬੜਾ ਵੱਡਾ ਜ਼ਿਮੀਂਦਾਰ ਹੈ, ਪਰ ਗਰੀਬਾਂ ਦੇ ਉੱਤੇ ਦਇਆ ਰੱਖਣੀ, ਦਇਆ, ਗਰੀਬਾਂ ਦੀ ਮਦਦ ਕਰਨੀ, ਲੋੜਵੰਦਾਂ ਦੇ ਨਾਲ ਖਲੋਣਾ ਇਸ ਦਾ ਸੁਭਾਅ ਸੀ। ਤੇ ਹੁਣ ਵਾਹਿਗੁਰੂ ਜੀ ਨੂੰ ਤਰਸ ਆਇਆ ਏ, ਇਹਨੂੰ ਇਸ ਦੁਨੀਆਂ ਦੇ ਖਜ਼ਲਣ ਚੋਂ ਕੱਢਣ ਲੱਗੇ ਨੇ। ਇਹਦੇ ਹਿਰਦੇ ਤੱਕ ਬਾਣੀ ਪਹੁੰਚੀ, ਇਹਦੇ ਮਨ ਨੂੰ ਖਿੱਚ ਪਈ, ਤੇ ਇਹ ਇਸ ਸਖੀ ਸਰਵਰੀਏ ਦੇ ਚੁੰਗਲ ਚੋਂ ਨਿਕਲਣ ਲੱਗਾ ਹੈ। ਤਰਸ ਆ ਗਿਆ ਸਤਿਗੁਰਾਂ ਨੂੰ, ਪਹੁੰਚ ਗਿਆ ਇਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮੁਬਾਰਕ ਚਰਨਾਂ 'ਚ। ਬਸ ਸਤਿਗੁਰਾਂ ਨੂੰ ਮਿਲਣ ਦੇ ਚਾਅ ਨੇ ਸਾਹ ਨਹੀਂ ਲੈਣ ਦਿੱਤਾ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੇ ਜਾ ਕੇ ਮਸਤਕ ਰੱਖਿਆ ਹੈ, ਗਿੜਗਿੜਾਇਆ, ਪਾਤਸ਼ਾਹ ਜੀ ਤਰਸ ਕਰਕੇ ਮੈਨੂੰ ਸਿੱਖੀ ਦੇ ਦਿਓ। ਪਾਤਸ਼ਾਹ ਜੀ ਨੇ ਸਿਰ ਤੇ ਪਿਆਰ ਦਿੱਤਾ, ਕੋਲ ਬੈਠਾ ਲਿਆ, ਕਹਿੰਦੇ ਤੀਰਥ ਮੰਗ, ਸਿੱਖੀ ਜਿਉਂਦੀ ਜਾਗਦੀ ਵਸਤੂ ਹੈ ਤੇ ਤੂੰ ਹਿਰਦੇ ਵਿੱਚ ਮੁਰਦਾ ਬਿਠਾਈ ਬੈਠਾ ਹੈ। ਪਹਿਲੀ ਤੇਰੀ ਇਸ ਮੁਰਦੇ ਦੀ ਸਿੱਖੀ ਦੇ ਉੱਤੇ ਅਸੀਂ ਇਹ ਜੀਵਤ ਸਿੱਖੀ ਕਿਵੇਂ ਰੱਖ ਲਈਏ? ਕਹਿੰਦਾ ਪਾਤਸ਼ਾਹ ਜੀ ਸਮਝ ਗਿਆ, ਮੈਂ ਹੁਣ ਪਹਿਲਾਂ ਇਸ ਮੁਰਦੇ ਨੂੰ ਹਿਰਦੇ ਚੋਂ ਕੱਢ ਕੇ ਆਉਂਦਾ। ਹਿਰਦੇ ਦੀ ਗੱਲ ਤਾਂ ਇੱਕ ਪਾਸੇ, ਘਰ ਚੋਂ ਹੀ ਕੱਢ ਕੇ ਆਉਂਦਾ। ਪਾਤਸ਼ਾਹ ਜੀ ਕਿਰਪਾ ਕਰੋ, ਸਤਿਗੁਰੂ ਜੀ ਦੇ ਚਰਨਾਂ ਤੇ ਮਸਤਕ ਰੱਖ ਕੇ ਬਖਸ਼ਿਸ਼ਾਂ ਲੈ ਕੇ ਤੁਰ ਪਿਆ ਘਰ ਨੂੰ। ਇਹਨੇ ਜਾ ਕੇ ਆਪਣੀ ਘਰਵਾਲੀ ਨੂੰ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰ ਦੇ ਵਿੱਚੋਂ ਪਹਿਲਾਂ ਪੀਰਖਾਨਾ ਢਾਹਿਆ ਏ, ਕਿਉਂਕਿ ਇਲਾਕੇ ਦੇ ਸਖੀ ਸਰਵਰੀਆਂ ਨੇ ਮਿਲ ਕੇ ਇਹਦੇ ਘਰ ਦੇ ਵਿੱਚ ਹੀ ਜ਼ਮੀਨ ਜਾਇਦਾਦ ਖੁੱਲ੍ਹੀ ਸੀ, ਘਰ ਬਾਰ ਖੁੱਲ੍ਹਾ ਸੀ, ਇਹਦੇ ਘਰ ਵਿੱਚ ਹੀ ਪੀਰਖਾਨਾ ਬਣਾਇਆ ਸੀ, ਮੇਲੇ ਲੱਗਦੇ ਸਨ। ਤੇ ਅੱਜ ਗੁਰੂ ਨੂੰ ਤਰਸ ਆਇਆ, ਇਹਦੇ ਘਰ ਦੇ ਵਿੱਚੋਂ ਇਹ ਕੂੜ ਕਬਾੜ ਜਿਹੜਾ ਉਹ ਨਿਕਲਣ ਲੱਗਾ ਏ। ਇਹਨੇ ਆਪਣੀ ਘਰਵਾਲੀ, ਇਤਿਹਾਸ ਦੱਸਦਾ
ਕਿਤੇ ਇਤਿਹਾਸ ਦੇ ਵਿੱਚ ਇੱਕ ਬੱਚੀ ਦਾ ਜ਼ਿਕਰ ਆਉਂਦਾ, ਕਿਤੇ ਪੁੱਤਰ ਦੀ ਵੀ ਗੱਲ ਆਉਂਦੀ ਹੈ, ਚਾਹੇ ਧੀ ਹੋਵੇ ਜਾਂ ਦੋਨੋਂ ਹੀ ਹੋਣ। ਜਾਣੀ ਮਿਲ ਕੇ ਪਰਿਵਾਰ ਨੇ ਆਪਣੇ ਵਿਹੜੇ ਦੇ ਵਿੱਚੋਂ ਪੀਰ ਖਾਨਾ ਢਾ ਕੇ ਵਿਹੜਾ ਮੋਕਲਾ ਕਰ ਦਿੱਤਾ, ਪੱਧਰਾ ਕਰ ਦਿੱਤਾ ਜੀ। ਇਹਦੀ ਘਰ ਵਾਲੀ ਵੀ ਰੱਬੀ ਪਿਆਰ ਵਾਲੀ ਸੀ, ਇਹ ਪਹਿਲਾਂ ਵੀ ਸਿੱਖੀ ਵਾਲੇ ਪਾਸੇ ਨੂੰ ਝੁਕਾ ਰੱਖਦੀ ਸੀ, ਪਰ ਪਤੀ ਦਾ ਝੁਕਾ ਜਿਹੜਾ ਸੀ ਸਖੀ ਸਰਵਰ ਵੱਲ ਸੀ। ਅੱਜ ਕਿਰਪਾ ਹੋ ਗਈ, ਪਤੀ ਦੇਵ ਜਿਹੜਾ ਹੈ ਉਹ ਆਪ ਵੀ ਸਿੱਖੀ ਵੱਲ ਖਿੱਚਿਆ ਗਿਆ, ਘਰ ਵਾਲੀ ਨੇ ਪੂਰਾ ਸਾਥ ਦਿੱਤਾ ਏ। ਤੇ ਗੁਰੂ ਪਿਆਰਿਓ, ਸਖੀ ਸਰਵਰ ਦੀ ਢਾ ਕੇ ਜੋ ਵੀ ਜਗ੍ਹਾ ਜੁਗਾ ਸੀ ਪੱਧਰੀ ਕਰਕੇ ਇਹ ਭਾਈ ਤੀਰਥ ਮੰਡ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਕਹਿੰਦਾ ਪਾਤਸ਼ਾਹ ਜੀ, ਮੁਰਦੇ ਨੂੰ ਤਾਂ ਘਰੋਂ ਵੀ ਕੱਢਿਆ ਆ। ਪਾਤਸ਼ਾਹ ਕਹਿੰਦੇ ਅੱਛਾ। ਸਾਹਿਬ ਕਹਿੰਦੇ ਆ ਲੈ ਫੜ ਫਿਰ, ਨਾਮ ਤੇ ਸੇਵਾ ਦੇ ਦੋ ਪਟੋਲੇ ਲੈ ਲੈ, ਇਹਨਾਂ ਨਾਮ ਤੇ ਸੇਵਾ ਦੀ ਕਮਾਈ ਕਰ, ਸਮੇਂ ਦੇ ਨਾਲ ਤੈਨੂੰ ਆਵਾਜ਼ ਮਾਰਾਂਗੇ, ਫਿਰ ਵੱਡੀਆਂ ਬਖਸ਼ਿਸ਼ਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਚੋਂ ਹੋਣਗੀਆਂ। ਇਹਨੂੰ ਚਾਓ ਹੈ ਇਹ ਖੁਸ਼ੀ ਦੇ ਨਾਲ ਨਾਮ ਤੇ ਸੇਵਾ ਦੇ ਪਟੋਲੇ ਲੈ ਕੇ, ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਆਪਣੇ ਘਰ ਨੂੰ ਆ ਗਿਆ ਹੈ। ਇੱਧਰ ਤਾਂ ਤਮਾਸ਼ਾ ਬਣਿਆ ਪਿਆ ਹੈ, ਜਿਹਨਾਂ ਲੋਕਾਂ ਨੇ ਇਹਨੂੰ ਚੌਧਰੀ ਬਣਾਇਆ ਸੀ, ਜਿਹਨਾਂ ਨੇ ਰਲ ਮਿਲ ਕੇ ਇਹਦੇ ਨਾਲ ਇਹਦੇ ਘਰ ਵਿੱਚ ਪੀਰਖਾਨਾ ਬਣਾਇਆ ਸੀ, ਉਹ ਤਾਂ ਲੋਹੇ ਲਾਖੇ ਹੋਏ ਬੈਠੇ ਨੇ। ਸਾਰਾ ਇਲਾਕਾ ਇਕੱਠਾ ਹੋਇਆ ਬੈਠਾ ਹੈ, ਇਲਾਕੇ ਦੀਆਂ ਇਹਨਾਂ ਲੋਕਾਂ ਨੇ ਇਕੱਠੇ ਹੋ ਕੇ ਜਦੋਂ ਪਤਾ ਲੱਗਾ ਕਿ ਤੀਰਥ ਮੰਝ ਆਪਣੇ ਘਰ ਆ ਗਿਆ, ਉਹਨਾਂ ਨੇ ਇਕੱਠੇ ਹੋ ਕੇ ਤੀਰਥ ਮੰਝ ਨੂੰ ਪਰਿਆ ਚ ਸੱਦ ਲਿਆ। ਕਹਿੰਦੇ ਆ ਤੀਰਥ ਮੰਝ, ਤੇਰੇ ਨਾਲ ਗੱਲ ਕਰਨੀ ਏ। ਤੀਰਥ ਮੰਝ ਗਿਆ ਏ, ਰੱਬੀ ਪਿਆਰ ਵਿੱਚ ਰਤਿਆ ਹੋਇਆ ਏ, ਉਹਨੂੰ ਦੀਨ ਦੁਨੀਆਂ ਦੇ ਤਮਾਸ਼ੇ ਨਾਲ ਮਤਲਬ ਵੀ ਕੋਈ ਨਹੀਂ। ਜਦੋਂ ਇਹਨਾਂ ਇਲਾਕੇ ਦੇ ਲੋਕਾਂ ਨੇ ਸੱਦ ਕੇ ਇਹਨੂੰ ਆਖਿਆ, ਤੀਰਥ ਮੰਝ ਜੇ ਤੈਨੂੰ ਇਲਾਕੇ ਦਾ ਚੌਧਰੀ ਬਣਾਇਆ ਸੀ ਤਾਂ ਅਸੀਂ ਬਣਾਇਆ ਸੀ, ਤੇਰੇ ਘਰ ਵਿੱਚ ਪੀਰਖਾਨਾ ਬਣਿਆ। ਹਾਂ, ਅਸੀਂ ਗਰੀਬਾਂ ਨੇ ਭਾਵੇਂ ਪੰਜ ਪੰਜ ਦਸ ਦਸ ਪੈਸੇ ਪਾਏ ਹੋਣ, ਅਸੀਂ ਵੀ ਪੈਸੇ ਪਾ ਕੇ ਤੇਰੇ ਨਾਲ ਰਲ ਕੇ ਪੀਰਖਾਨਾ ਬਣਾਇਆ ਸੀ। ਤੂੰ ਆਪਣੇ ਘਰ ਵਿੱਚੋਂ ਪੀਰਖਾਨਾ ਢਾ ਦਿੱਤਾ ਏ, ਜਾਂ ਅੱਜ ਤੋਂ ਸਾਡਾ ਤੂੰ ਚੌਧਰੀ ਨਹੀਂ ਰਿਹਾ, ਅਸੀਂ ਤੈਨੂੰ ਆਪਣਾ ਆਗੂ ਨਹੀਂ ਮੰਨਦੇ, ਅਸੀਂ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ। ਭਾਈ ਤੀਰਥ ਮੰਝ ਜੀ ਨੇ ਹੱਥ ਜੋੜ ਲਿਆ, ਕਹਿੰਦਾ ਭਲਿਓ ਕਿਹੜੀਆਂ ਚੌਧਰਾਂ ਦੀ ਗੱਲ ਕਰਦੇ ਹੋ, ਇਹ ਚੌਧਰਾਂ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੋਂ ਵਾਰ ਕੇ ਅੰਮ੍ਰਿਤਸਰ ਦੀ ਧਰਤੀ ਤੇ ਹੀ ਸੁੱਟ ਆਇਆ ਸਾਂ, ਮੈਨੂੰ ਤੁਹਾਡੀਆਂ ਚੌਧਰਾਂ ਦੀ ਲੋੜ ਨਹੀਂ। ਇਹ ਭਾਈ ਤੀਰਥ ਮੰਝ ਉਸ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਦਿਲ ਦਾ ਬਲਬਲਾ ਇੰਜ ਦੱਸਦਾ।

ਜਿਹੋ ਜਿਹੀ ਕਿਸੇ ਦੀ ਬਿਰਤੀ ਹੁੰਦੀ ਹੈ ਉਹ ਜਿਹਾ ਉਸ ਨੂੰ ਸਵਾਦ ਆਉਣ ਲੱਗ ਪੈਂਦਾ ਏ। ਕਿਸੇ ਨੂੰ ਸਿਆਸਤ ਵਿੱਚੋਂ ਸਵਾਦ ਆਉਂਦਾ ਏ, ਕੁਰਸੀਆਂ ਦੇ ਬਦਲੇ ਚੌਧਰਾਂ ਦੇ ਬਦਲੇ ਆਪਣਿਆਂ ਬੇਗਾਨਿਆਂ ਦੇ ਕਤਲ ਕਰ ਦਿੱਤੇ ਜਾਂਦੇ ਨੇ। ਕਾਲ ਦਾ ਆਪਣਾ ਰਸ ਹੈ ਉਹ ਗੰਦਗੀ ਤੇ ਜਿਹੜਾ ਮਿਲਦਾ ਏ। ਮੱਖੀ ਜਿਹੜੀ ਹੈ ਉਹ ਗੰਦਗੀ ਤੇ ਬਹਿੰਦੀ ਏ, ਭੌਰਾ ਜਿਹੜਾ ਏ ਉਹ ਫੁੱਲਾਂ ਤੇ ਜਿਹੜਾ ਉਹਦੀ ਵਾਸ਼ਨਾ ਜਿਹੜੀ ਹੈ ਉਸ ਤੇ ਮਿਲਦਾ ਏ। ਬਿਮਾਰ ਵਿਅਕਤੀ ਜਿਹੜਾ ਏ ਉਸ ਦੀ ਜੀਭ ਦਾ ਉਹਦੇ ਮੂੰਹ ਦਾ ਸਵਾਦ ਬਦਲ ਜਾਂਦਾ ਏ। ਉਹਨੂੰ ਸਵਾਦ ਤੋਂ ਸਵਾਦ ਚੀਜ਼ਾਂ ਵੀ ਵੱਖ ਵੱਖੀਆਂ ਲੱਗਣ ਲੱਗ ਪੈਂਦੀਆਂ ਨੇ। ਸਵਾਦ ਉਹਦੇ ਮੂੰਹ ਦਾ ਵਿਗੜਿਆ ਹੁੰਦਾ ਏ, ਘਰਦਿਆਂ ਨੂੰ ਦੋਸ਼ ਦੇਈ ਜਾਵੇਗਾ ਅੱਜ ਸਬਜ਼ੀ ਨਹੀਂ ਸਵਾਦ ਬਣੀ, ਅੱਜ ਰੋਟੀ ਦਾ ਆਨੰਦ ਨਹੀਂ ਆਇਆ, ਪਰ ਬਿਮਾਰ ਉਹ ਆਪ ਹੁੰਦਾ ਏ। ਗੁਰੂ ਪਿਆਰਿਓ, ਇੱਥੇ ਤਾਂ ਚੌਧਰਾਂ ਦੀ ਖਾਤਰ ਔਰੰਗਜ਼ੇਬ ਵਰਗੇ ਪਾਪੀਆਂ ਨੇ ਆਪਣਿਆਂ ਭਰਾਵਾਂ ਦੇ ਕਤਲ ਕੀਤੇ, ਆਪਣਿਆਂ ਬੇਗਾਨਿਆਂ ਦਾ ਬੇਤਹਾਸ਼ਾ ਖੂਨ ਵਹਾਇਆ ਤੇ ਆਪਣੇ ਬਾਪ ਤੇ ਰੱਜ ਕੇ ਜ਼ੁਲਮ ਕੀਤੇ, ਉਹਨੂੰ ਜੇਲ੍ਹ ਵਿੱਚ ਸੁੱਟ ਕੇ ਸਿਰਫ ਚੌਧਰ ਦੀ ਖਾਤਰ। ਉਹਨੇ ਆਪਣੇ ਬਾਪ ਤੇ ਇੰਨਾ ਜ਼ੁਲਮ ਕੀਤਾ, ਉਹਦੇ ਬਾਪ ਨੇ ਤਰਫਦੇ ਹੋਏ ਨੇ ਚਿੱਠੀ ਲਿਖੀ, ਪੁੱਤ ਗਰਮੀਆਂ ਦੇ ਦਿਨ ਮੈਨੂੰ ਪਿਆਸ ਜਦੋਂ ਲੱਗਦੀ ਹੈ ਪਾਣੀ ਨਹੀਂ ਮਿਲਦਾ, ਪਾਣੀ ਦੀ ਬੜੀ ਤੰਗੀ ਏ। ਤਾਂ ਔਰੰਗਜ਼ੇਬ ਨੇ ਸਿਰਫ ਇੰਨਾ ਸੁਨੇਹਾ ਭੇਜਿਆ, ਕਹਿੰਦਾ ਆ ਜਿਸ ਪਾਣੀ ਦੇ ਨਾਲ ਸਿਆਹੀ ਬਣਾ ਬਣਾ ਕੇ ਭੇਜਦਾ ਏ, ਇਹ ਪਾਣੀ ਪੀ ਕੇ ਜੇ ਗੁਜ਼ਾਰਾ ਹੁੰਦਾ ਏ ਤਾਂ ਕਰ ਲਾ, ਮੇਰੇ ਕੋਲ ਤੇਰੀਆਂ ਫਾਲਤੂ ਗੱਲਾਂ ਸੁਣਨ ਦਾ ਵਕਤ ਨਹੀਂ। ਸੋ ਗੁਰੂ ਪਿਆਰਿਓ, ਲੋਕ ਚੌਧਰਾਂ ਦੀ ਖਾਤਰ ਇੰਨੇ ਪਾਗਲ ਹੋ ਜਾਂਦੇ ਨੇ, ਕਿਸੇ ਤੇ ਤਰਸ ਨਹੀਂ ਕਰਦੇ। ਆਪਾਂ ਹੁਣ ਵੀ ਤਾਂ ਵੇਖਦੇ ਹਾਂ ਮੌਜੂਦਾ ਸਿਆਸਤ ਕੀ ਕਹਿੰਦੀ ਏ, ਇਹਨਾਂ ਨੇ ਤਾਂ ਧਰਮ ਦੀਆਂ ਵੀ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਇਕੱਲੇ ਇੱਕ ਧਰਮ ਦੀ ਗੱਲ ਨਹੀਂ, ਸਾਰਿਆਂ ਧਰਮਾਂ ਦੇ ਵਿੱਚ ਹੀ ਐਸੇ ਜਿਹੜੇ ਭੁੱਖੜ ਲੋਕ ਨੇ, ਚੌਧਰ ਦੀ ਭੁੱਖ ਰੱਖਣ ਵਾਲੇ ਲੋਕ, ਜਿਹਨਾਂ ਨੇ ਧਰਮ ਨੂੰ ਵਰਤਿਆ ਏ, ਜਿਹਨਾਂ ਨੇ ਹਮੇਸ਼ਾ ਹੀ ਧਰਮ ਦਾ ਸਹਾਰਾ ਲੈ ਕੇ ਧਰਮ ਦਾ ਬੁਰਕਾ ਪਾ ਕੇ ਆਪਣੀਆਂ ਚੌਧਰਾਂ ਤੱਕ ਆਪਣੀ ਪਹੁੰਚ ਬਣਾਈ ਏ। ਤਦੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਧਰਮ ਤੇ ਸਿਆਸਤ ਨੂੰ ਇਕੱਠਿਆਂ ਕਰਕੇ ਸਿਆਸਤ ਦੀ ਨੱਥ ਜਿਹੜੀ ਸੀ ਉਹ ਧਰਮ ਦੇ ਹੱਥ ਵਿੱਚ ਫੜਾਈ ਸੀ। ਪਰ ਬਦਲਦਿਆਂ ਬਦਲਦਿਆਂ ਇਹਨਾਂ ਹੰਕਾਰੀਆਂ ਨੇ ਜਿੱਦਾਂ ਜਿੱਦਾਂ ਇਹਨਾਂ ਦੇ ਹੱਥ ਵਿੱਚ ਤਾਕਤ ਆਈ, ਇਹਨਾਂ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ ਧਰਮ ਦੇ ਨੱਕ ਵਿੱਚ ਨੱਥ ਪਾ ਕੇ ਹੁਣ ਧਰਮ ਦਾ ਘੋੜਾ ਬਣਾ ਲਿਆ, ਉਹਦੇ ਤੇ ਅਸਵਾਰ ਹੋ ਕੇ ਭੱਜੇ ਫਿਰਦੇ ਨੇ ਕਮਲਿਆਂ ਵਾਂਗ। ਇਹਨਾਂ ਨੇ ਧਰਮੀਆਂ ਲੋਕਾਂ ਦੇ ਕਤਲ ਕੀਤੇ ਨੇ, ਧਰਮੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਏ। ਇਹਨਾਂ ਵਰਗੇ ਗੁੰਡੇ ਲੋਕ ਜਿਹੜੇ ਨੇ ਉਹ ਜਿਹੜੇ ਨੇ ਬਾਹਰ ਦੰਦ ਲਾਉਂਦੇ ਫਿਰਦੇ ਨੇ, ਜੇਲ੍ਹਾਂ ਭੁਗਤ ਚੁੱਕੇ ਗੁਰਸਿੱਖ ਪਿਆਰਿਆਂ ਨੂੰ ਵੀ ਜੇਲ੍ਹਾਂ ਦੇ ਅੰਦਰ ਡੱਕਿਆ ਹੋਇਆ, ਕਿਉਂਕਿ ਉਹ ਸੱਚੇ ਨੇ, ਉਹ ਧਰਮੀ ਨੇ। ਧਰਮੀਆਂ ਦੇ ਕੋਲੋਂ ਇਹਨਾਂ ਲੋਕਾਂ ਨੂੰ ਖਤਰਾ ਹੁੰਦਾ ਏ, ਧਰਮ ਤਾਂ ਜਿਉਂਦਾ ਨਹੀਂ ਦੇਖਣਾ ਚਾਹੁੰਦੇ। ਇਹਨਾਂ ਦਾ ਗੁਜ਼ਾਰਾ ਜਿਹੜਾ ਏ ਸਿਆਸਤ ਨਾਲ ਚੱਲਦਾ ਏ, ਕੁਰਸੀ ਦੇ ਸਹਾਰੇ ਇਹਨਾਂ ਦੀ ਜ਼ਿੰਦਗੀ ਚੱਲਦੀ ਏ, ਇਹਨਾਂ ਦੀਆਂ ਖਾਸ਼ਾਂ ਨੂੰ ਜਿਹੜਾ ਬੂਰ ਪੈਂਦਾ ਏ ਉਹ ਸਿਰਫ ਤੇ ਸਿਰਫ ਚੌਧਰ ਰਾਹੀਂ ਪੈਂਦਾ ਏ। ਤੇ ਹੁਣ ਵੇਖੋ ਇੱਧਰ ਇਲਾਕੇ ਦੇ ਲੋਕਾਂ ਨੇ ਇਹਨੂੰ ਚੌਧਰੀ ਬਣਾਇਆ, ਵੱਡੇ ਵੱਡੇ ਮਾਣ ਦਿੱਤੇ, ਜਦੋਂ ਵੀ ਸੰਗ ਜਾਂਦਾ ਉਸ ਦੀ ਅਗਵਾਈ ਇਹ ਕਰਦਾ, ਲੋਕ ਇਹਦੇ ਘਰ ਵਿੱਚ ਚੱਲ ਕੇ ਆਉਂਦੇ, ਇਹਦੇ ਘਰ 'ਚ ਚੌਂਕੀਆਂ ਲੱਗਦੀਆਂ, ਲੋਕ ਪੀਰ ਦੀਆਂ ਭੇਟਾਂ ਪੜਦੇ। ਇਹਦੀ ਬੱਲੇ ਬੱਲੇ ਸੀ ਪਰ ਅੰਦਰੋਂ ਸੰਤੁਸ਼ਟ ਨਹੀਂ ਸੀ, ਅੰਦਰ ਰੂਹਾਨੀਅਤ ਦੀ ਕਣੀ ਨਹੀਂ ਸੀ। ਅੱਜ ਜਦੋਂ ਬਾਣੀ ਇਹਦੇ ਹਿਰਦੇ ਤੱਕ ਪਹੁੰਚੀ, ਇਹਦੇ ਮਨ ਨੂੰ ਖਿੱਚ ਪਈ ਕਿ ਓ ਪਿਆਰਾ ਵਾਹਿਗੁਰੂ ਜਿਹੜਾ ਏ ਉਹਦੇ ਤੱਕ ਜੇ ਪਹੁੰਚ ਕਰਨੀ ਏ ਤਾਂ ਫਿਰ ਰੂਹਾਨੀਅਤ ਨਾਲ ਹੀ ਜੁੜਨਾ ਪਵੇਗਾ, ਸ਼ਬਦ ਦੇ ਉੱਤੇ ਅਸਵਾਰ ਹੋਣਾ ਪਵੇਗਾ, ਇਸ ਸ਼ਬਦ ਦੇ ਜਹਾਜ਼ ਰਾਹੀਂ ਜਿਹੜਾ ਇਹ ਭਵਜਲ ਲੰਘਿਆ ਜਾ ਸਕਦਾ ਏ। ਸੋ ਗੁਰੂ ਪਿਆਰਿਓ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਜਦੋਂ ਜੋਦੜੀ ਕਰਦਾ ਏ, ਪਾਤਸ਼ਾਹ ਜੀ ਨੇ ਇਹਨੂੰ ਨਾਮ ਤੇ ਸੇਵਾ ਦੇ ਜਿਹੜੇ ਪਟੋਲੇ ਦਿੱਤੇ ਨੇ ਉਹਨਾਂ ਦੇ ਆਸਰੇ ਇਹ ਆਪਣਾ ਜਿਹੜਾ ਇਸ ਪੈਂਦਾ ਇਸ ਨੂੰ ਤੈਅ ਕਰਨ ਵਾਸਤੇ ਘਰ ਆਇਆ ਏ। ਪਰ ਘਰ ਆਉਂਦਿਆਂ ਨੂੰ ਇਹ ਜਿਹੜਾ ਤਮਾਸ਼ਾ ਜੁੜਿਆ, ਇਹ ਲੋਕ ਇਲਾਕੇ ਦੇ ਇਕੱਠੇ ਹੋਏ ਨੇ, ਉਹਨਾਂ ਨੇ ਜਦੋਂ ਆਖਿਆ ਕਿ ਅਸੀਂ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ, ਇਹਨੇ ਕਿਹਾ ਮੈਂ ਚੌਧਰਾਂ ਤੋਂ ਲੈਣਾ ਹੀ ਕੀ ਹੈ, ਇਹਨਾਂ ਚੌਧਰਾਂ ਨੂੰ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੋਂ ਵਾਰ ਕੇ ਅੰਮ੍ਰਿਤ ਸਾਰੀ ਸੁੱਟ ਆਇਆ ਸਾਂ।
ਲੋਕ ਹੈਰਾਨ ਨੇ ਕਿ ਚੌਧਰਾਂ ਦੀ ਖਾਤਰ ਤਾਂ ਲੋਕ ਲੜਦੇ ਨੇ। ਇਹ ਕਹਿੰਦਾ ਉਹ ਭਲਿਓ ਮੈਨੂੰ ਕੂੜ ਦੇ ਕੋਲੋਂ ਸੱਚ ਨੇ ਖੋਹ ਲਿਆ, ਮੇਰੇ ਤੇ ਕਿਰਪਾ ਹੋ ਗਈ ਹੈ। ਤੁਸੀਂ ਹਨੇਰੇ ਵਿੱਚ ਤੁਰੇ ਫਿਰਦੇ ਹੋ, ਆਓ ਤੁਹਾਨੂੰ ਮੈਂ ਚਾਨਣ ਦੇ ਕੋਲ ਲੈ ਜਾਵਾਂ। ਪਰ ਗੁਰੂ ਪਿਆਰਿਓ, ਜਿਹੜਾ ਬੰਦਾ ਉਲਝਿਆ ਹੁੰਦਾ ਹੈ ਉਹ ਹਮੇਸ਼ਾ ਹੀ ਧਰਮੀ ਨੂੰ ਵੀ ਉਲਝਿਆ ਸਮਝਦਾ ਹੈ। ਉਲਝੇ ਹੋਏ ਇਹ ਲੋਕ ਨੇ ਤੇ ਇਹ ਕਹਿੰਦੇ ਨੇ ਤੇਰਾ ਸਮਾਜਿਕ ਬਾਈਕਾਟ ਕਰਾਂਗੇ, ਤੇਰੇ ਨਾਲ ਅਸੀਂ ਕਿਸੇ ਤਰ੍ਹਾਂ ਦਾ ਮਿਲ ਵਰਤਣ ਨਹੀਂ ਰੱਖਣਾ, ਤੂੰ ਸਾਡਾ ਚੌਧਰੀ ਨਹੀਂ ਰਿਹਾ। ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਫਤਵੇ ਜਿਹੜੇ ਨੇ ਇਹਨਾਂ ਲੋਕਾਂ ਨੇ ਘੜ ਦਿੱਤੇ। ਪਰ ਇਹ ਗੁਰੂ ਦੇ ਪਿਆਰ ਵਿੱਚ ਰਚਿਆ ਹੋਇਆ ਆਪਣੇ ਘਰ ਆਉਂਦਾ ਹੈ, ਇਹਨੇ ਉਹਨਾਂ ਦੀ ਪਰਵਾਹ ਛੱਡ ਦਿੱਤੀ ਹੈ। ਘਰ ਆਇਆ, ਘਰ ਵਾਲੀ ਨੇ ਪੁੱਛਿਆ ਹੈ, ਹਾਂ ਪਤੀ ਦੇਵ ਉੱਥੇ ਕੀ ਗੱਲਾਂ ਹੋਈਆਂ? ਜਿਵੇਂ ਜਿਵੇਂ ਉੱਥੇ ਵਾਰਤਾਲਾਪ ਹੋਇਆ, ਜਿਹੜੀਆਂ ਜਿਹੜੀਆਂ ਗੱਲਾਂ ਹੋਈਆਂ ਸਾਰੀਆਂ ਘਰ ਵਾਲੀ ਦੇ ਨਾਲ ਸਾਂਝੀਆਂ ਕੀਤੀਆਂ ਨੇ। ਗੁਰੂ ਪਿਆਰਿਓ, ਇਕੱਲਿਆ ਰਸਤਾ ਜਿਹੜਾ ਉਹ ਤੈਅ ਕਰਨਾ ਔਖਾ ਹੋ ਜਾਂਦਾ ਹੈ। ਜੇਕਰ ਜੀਵਨ ਸਾਥਣ ਵੀ ਧਰਮੀ ਮਿਲ ਜਾਵੇ, ਜੇਕਰ ਜੀਵਨ ਸਾਥੀ ਜਿਹੜਾ ਹੈ ਉਹ ਵੀ ਮਦਦ ਕਰ ਦੇਵੇ, ਸਾਥ ਦੇ ਦੇਵੇ, ਤਾਂ ਫਿਰ ਜਿਹੜਾ ਇਹ ਰਸਤਾ ਤੈਅ ਕਰਨਾ ਜਿਹੜਾ ਉਹ ਮੰਡਲਾ ਤੈਅ ਕਰਨੀਆਂ ਜਿਹੜੀਆਂ ਸੌਖੀਆਂ ਹੋ ਜਾਂਦੀਆਂ ਨੇ, ਰਸਤੇ ਤੇ ਚੱਲਣਾ ਸੌਖਾ ਹੋ ਜਾਂਦਾ ਹੈ। ਜਦੋਂ ਇਹਦੀ ਘਰ ਵਾਲੀ ਨੇ ਇਹ ਗੱਲਾਂ ਸੁਣੀਆਂ, ਕਹਿੰਦੀ ਬੇਪਰਵਾਹ ਹੋ ਜਾਓ, ਫਿਰ ਕੀ ਹੋਇਆ ਹੈ? ਜੇਕਰ ਇਹਨਾਂ ਲੋਕਾਂ ਨੇ ਸਾਡਾ ਸਮਾਜਿਕ ਬਾਈਕਾਟ ਕੀਤਾ ਹੈ, ਇਹ ਕਿਤੇ ਰੱਬ ਤਾਂ ਉਹਨਾਂ ਹੀ ਬਣ ਗਿਆ? ਸਾਨੂੰ ਰੋਜੀ ਰੋਟੀ ਉਸ ਪਰਮਾਤਮਾ ਨੇ ਦੇਣੀ ਹੈ। ਜੇਕਰ ਇਹਨਾਂ ਨੇ ਸਾਡਾ ਸਮਾਜਿਕ ਬਾਈਕਾਟ ਕੀਤਾ ਹੈ, ਇਹ ਸਾਨੂੰ ਆਪਣਾ ਨਹੀਂ ਸਮਝ ਰਹੇ, ਤਾਂ ਅਸੀਂ ਵੀ ਇਹਨਾਂ ਨੂੰ ਆਪਣਾ ਸਮਝ ਕੇ ਕੀ ਲੈਣਾਂਗੇ? ਅਸੀਂ ਸਿਰਫ ਸੁੱਚੀ ਕਿਰਤ ਕਰਾਂਗੇ, ਅਸੀਂ ਰੱਬ ਦਾ ਨਾਮ ਲਵਾਂਗੇ। ਚੰਗਾ ਹੈ ਸਗੋਂ ਤੇ ਮਿਆਵੀ ਤਮਾਸ਼ਾ ਸਾਡੇ ਗਲੋਂ ਲੱਥਾ। ਆਪਾਂ ਤਾਂ ਹੁਣ ਸੁੱਚੀ ਕਿਰਤ ਕਰਕੇ ਜੋ ਕੁਝ ਵੀ ਸਤਿਗੁਰੂ ਜੀ ਬਖਸ਼ਣਗੇ ਉਸ ਦੇ ਆਸਰੇ ਆਪਣਾ ਜੀਵਨ ਬਤੀਤ ਕਰਾਂਗੇ। ਆਪਾਂ ਦੁਨੀਆਂ ਤੋਂ ਕੀ ਲੈਣਾ? ਦੁਨੀਆਂ ਟੁੱਟਦੀ ਆ, ਬੇਸ਼ੱਕ ਟੁੱਟ ਜਾਵੇ, ਸਾਡੀ ਗੁਰੂ ਦੇ ਨਾਲ ਬਣ ਆਵੇ, ਸਾਡੀ ਗੁਰੂ ਦੇ ਨਾਲ ਦੱਬ ਜਾਵੇ, ਸਾਡਾ ਸਿੱਖੀ ਸਦਕ ਜਿਹੜਾ ਉਹ ਸਿਰ ਦੇ ਨਾਲ ਦੱਬ ਜਾਵੇ। ਇਹ ਰੱਬੀ ਪਿਆਰ ਵਿੱਚ ਰੱਤੀ ਹੋਈ ਘਰ ਵਾਲੀ ਤੇ ਇਹ ਭਾਈ ਤੀਰਥ ਮੰਜ ਆਪਸ ਵਿੱਚ ਬੈਠ ਕੇ ਪੂਰੀ ਚੜ੍ਹਦੀ ਕਲਾ ਦੇ ਨਾਲ ਰੱਬੀ ਪਿਆਰ ਵਿੱਚ ਰੱਤੇ ਹੋਏ ਕੁਝ ਵਿਚਾਰਾਂ ਇੰਜ ਕਰਦੇ ਨੇ।

ਸੋ ਇਹ ਰੱਬ ਦੇ ਪਿਆਰੇ ਦੋਨੋਂ ਹੀ ਜੀ ਆਪਸ ਦੇ ਵਿੱਚ ਇਹ ਰੂਹਾਨੀਅਤ ਦੀਆਂ ਗੱਲਾਂ ਕਰਦੇ ਨੇ ਕਿ ਕੋਈ ਪਰਵਾਹ ਨਹੀਂ ਪਈ। ਇਹ ਦੁਨੀਆਂ ਦੇ ਲੋਕ ਜੇ ਰੁੱਸਦੇ ਨੇ ਤਾਂ ਰੁੱਸਦੇ ਰਹਿਣ, ਸਾਡੀ ਗੁਰੂ ਨਾਲ ਨਿਭਣੀ ਚਾਹੀਦੀ ਹੈ। ਸੋ ਗੁਰੂ ਪਿਆਰਿਓ, ਇੰਜ ਇਹਨਾਂ ਨੇ ਜ਼ਿਗਰੇ ਦੇ ਨਾਲ ਪੂਰੇ ਹੌਸਲੇ ਦੇ ਨਾਲ ਆਉਣ ਵਾਲੀਆਂ ਮੁਸੀਬਤਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰੀ ਕਰ ਲਈ ਹੈ। ਪਰ ਗੁਰੂ ਪਿਆਰਿਓ, ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਇਹ ਮੁਸੀਬਤਾਂ ਬੜੀਆਂ ਵੱਡੀਆਂ ਇਹਨਾਂ ਤੇ ਆਉਣੀਆਂ ਨੇ। ਇਹਨਾਂ ਨੇ ਅਜੇ ਤਾਂ ਤਪਦੇ ਲਾਲ ਕੋਲਿਆਂ ਤੇ ਪੈਰ ਰੱਖਿਆ ਏ, ਹੋਣਾ ਕੀ ਕੁਝ ਹੈ। ਇਹ ਆਪ ਜੀ ਦੇ ਨਾਲ ਇਤਿਹਾਸ ਇਸੇ ਤਰ੍ਹਾਂ ਜਾਰੀ ਰੱਖਦੇ ਹੋਏ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਗੁਰੂ ਪਿਆਰਿਓ, ਅੱਜ ਦੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦਿਆਂ ਕਲਾ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਣ। ਗੁਰੂ ਪਿਆਰਿਓ, ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਮੇਰੇ ਉਹ ਪਰਲੇ ਪਾਸੇ ਖੱਬੇ ਪਾਸੇ ਭਾਈ ਕੁਲਦੀਪ ਸਿੰਘ ਜੀ ਕੋਮਲ, ਪਿੰਡ ਨਵਾਂ ਪਿੰਡ ਦੋਨੇਵਾਲ ਜ਼ਿਲ੍ਹਾ ਜਲੰਧਰ, ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਤੇ ਮੇਰੇ ਨਾਲ ਦੇ ਪਾਸੇ ਢਾਡੀ ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਬਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਦੇ ਨਾਲ ਮਾਣ ਬਖਸ਼ਿਆ। ਦਾਸ ਦੇ ਕੋਲੋਂ ਸਤਿਗੁਰੂ ਜੀ ਨੇ ਇਹ ਗੀਤ ਲਿਖਵਾਇਆ ਸੀ ਤੇ ਹੰਸਰਾਜ ਹੰਸ ਨੇ ਗਾਇਆ ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਸੋ ਗੁਰੂ ਪਿਆਰਿਓ, ਇੰਨੀਆਂ ਕੁ ਬੇਨਤੀਆਂ ਦੇ ਨਾਲ ਖੇਮਾ ਦੇ ਜਾਚਕ ਹਾਂ। ਆਓ ਹੁਣ ਆਪਾਂ ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ। ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ। ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਗਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗੇ ਅਟਲ ਧਰਮ ਗਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮਿਹਰਾਮ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ। ਸਜਦਵਾਨਾਂ 'ਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੋਟ ਨੰਦ ਸਾਹਿਬ ਜੀ ਗਾਇਨ ਢਾਡੀ ਵਾਰਾਂ ਦੇ ਇਤਿਹਾਸ ਗਾਏ ਗਏ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਸਾਖ ਕਿਰਤਾਰ ਤਰਨਾਜ ਸੰਗਤ ਦੀ ਹਾਜ਼ਰੀ ਤ੍ਰਿਫਲ ਭੇਟਾ ਕੀਤੀ। ਦਾਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੰਘਾਂ ਦਰਿਆ ਚੜ੍ਹਦੀ ਕਲਾ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਸੁਖਦੀਪ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਿਆਂ ਪਿਆ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੇ ਆ ਗਿਆ ਬਖਸ਼ੋ ਬੇਨਤੀਆਂ ਗੁਰਮਤ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਵਾ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੇਈ ਪਿਆਰੇ ਮੇਲ ਜਨਮ ਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੈ

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤ ਮਨ ਹਾਜ਼ਰ ਪ੍ਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀ ਨਾਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਚਵਾ ਤਾਤੀ ਭਾਵਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਿਲਾ ਪੰਚਪਾ ਮਨ ਮਹਿ ਚਿਤਵੋ ਚਿਤ ਬਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹੇ ਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜਹੋ ਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁਚਾ ਸਦਲੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ ਰਾਗ ਆਸਾ ਮਹਿਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵੈ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸਰ ਬਹਸੋਬ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਵਦ ਕਟੈ ਦਿਨ ਸਰੈਣ ਆਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਦਿਆ

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਓ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰਨਾਉਨ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਇਸ ਵੇਲੇ ਆਪ ਜੀ ਦੀ ਹਜ਼ੂਰ ਸੰਤ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾ ਸੁਨੇ ਸੁਹਿਲਾ ਬਾਣੀ ਦੇ ਜਾਪ ਸਮੱਚੀਆਂ ਸੇਵਾ ਅਨੁਭਵ ਫੁੱਲਾਂ ਦੀ ਮਾਫੀ ਬਖਸ਼ੋ ਅਗਾਵਾ ਸੇ ਸਮਤ ਬਖਸ਼ ਨੇ ਆਪ ਜੀ ਦੇ ਭਾਣੇ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਾਂ ਮਿਲ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਾ ਭਲਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ।

वाह गुरु वाह गुरु वाह गुरु वाह गुरु वाह गुरु।

Ah, guru. Ah, guru. Ah, guru. Ah, guru. Ah, guru. Ah, guru. Ah, guru. Ah, guru.

Vai, guru. Vai, guru. Vai, guru. Vai, guru. Wow.

Why, Andrew?

Why, Andrew?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru.

guru, wah guru, wah guru, wah guru, wah guru, wah guru.

0: Guru. Wah, guru. Wah, guru. Wah, guru. Wah, guru. Wah, guru.
1: Wah, guru.

Vai, Guru. Vai, Guru. Vai.

0: Vaheguru.
1: Vaheguru.
0: Vaheguru.
1: Vaheguru.
0: Vaheguru.
1: Vaheguru.

Guru, Vaheguru, Vaheguru, Vaheguru.

Bye, Guru. Bye.

Guru, Vai, Guru, Vai, Guru, Vai, Guru, Vai, Guru, Vai, Guru, Vai, Guru.

わあ、グルー。

वाहेगुरु वाहेगुरु वाहेगुरु वाहेगुरु वाहेगुरु।

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bye.

हेलो।

0: Rồi. Rồi.
1: Rồi.
0: Rồi.
1: Rồi.
0: Rồi. Rồi.

Why?

Guru, Roy, Guru.

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚਹ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ।

ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਦੁਰੈ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖ ਸਾਧਕ ਮਾਤ ਹਰ ਜਨ ਕੈ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕਉ ਮੁਗਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ

ਆਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ ਜੇ ਕੋ ਜਨਮ ਵਰਨ ਤੇ ਡਰੈ ਸਾਜਨ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾ ਸਭ ਸਗਲ

ਸਗਲ ਕਿਰਿਆ ਮਹਿ ਉਦਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਜੀਅ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ

ਉਬਾਰਿਆ ਬਾਰ ਬਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਦ ਸੈਣ ਮੁਖਿ ਪਿਆਉ ਬੈਠ ਕਉ ਦੈਨ ਇਹੁ ਨਿਰਗੁਣ ਗੁਣ ਕਛੁ ਨਾ ਬੂਝੈ ਬਖਸ ਲੇ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨੇ ਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਤਨਾ ਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਲ ਲੇਹੋ ਪ੍ਰਭ ਆਪੇ।

ਛਪਾਇਆ। ਬਾਹਰ ਗਿਆਨ ਧਿਆਨ ਸੁਨਾਨ, ਅੰਤਰ ਵਿਆਪੇ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸੁਆਗ, ਗਲ ਪਾਥਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਵਸੇ ਪ੍ਰਭ ਆਵ, ਨਾਨਕ ਤੇ ਜਨ ਸਹਿ ਸਮਾਤ, ਸੁਣੇ ਅੰਦਾ ਕੈਸੇ ਮਾਰੁਗ ਪਾਵੇ, ਕਰ ਗੈਲੇ ਹੋ ਓੜ ਨਿਭਾਵੇ।

ਸਰਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ।

ਮਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ ਜੋ ਦੀਸੈ ਸੋ ਚਾਲਨ ਹਾਰ ਲਪਟ ਰਹਿ ਤਹ ਅੰਧ ਅੰਧਾਰ

ਜਾ ਸਾਜ ਬਿਨਾ ਕਹਿਓ ਵਿਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਿਆ ਵਿਤ ਤਾ ਕਹਿ ਦੁਰਗੰਧ।

ਪ੍ਰਭ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇਹ ਜਿਹ ਪ੍ਰਸਾਦ ਭੁਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਹ ਪ੍ਰਭ ਕੋ ਕਬਹੁ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਲਿਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨਬੰਤ ਬਨਾਈ ਉਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ।

ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੁ ਬਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ।

ਸਾਧਕ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੁਤਨ ਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧਕੀ ਸੋਭਾ ਬ੍ਰਹਮਾ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪਰ ਫੁਲੈ,

ਸਾਧਕ ਮਹਿਮਾ ਵੇਦ ਨਾ ਜਾਣੇ, ਜੇ ਤਾ ਸੁਣੇ ਤੇ ਤਾ ਬਖਿਆ ਨੇ। ਸਾਧਕ ਉਪਮਾ ਤੇਹ ਗੁਣ ਤੇ ਦੂਰ, ਸਾਧਕ ਉਪਮਾ ਰਹੀ ਭਾਰਪੂਰ। ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ। ਸਾਧਕੀ ਸੋਭਾ ਉਈ ਤੇ ਉੱਚੀ, ਸਾਧਕੀ ਸੋਭਾ ਮੂਈ ਤੇ ਮੂਚੀ। ਸਾਧਕੀ ਸੋਭਾ ਸਾਧ

ਲਿਆ ਕਦੀ ਜਿਸ ਕੇ ਅੰਤਰਦਾਜ ਮਹਾਨ ਸੋ ਨਰਕ ਪਾਤੀ ਹੋਵਤ ਸੋ ਆਣ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕਹੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਣ ਪ੍ਰਭਾਵੇ।

ਸਰਮਾਰ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂ ਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ

ਉੱਚਾ ਹੈ। ਸੰਤ ਕੇ ਦੁਖੀ ਕਉ ਦੇ ਆਉਣ ਪ੍ਰਭਾਈਏ, ਸੰਤ ਕਾ ਦੁਖੀ ਉਜੜ ਪਾਈਏ, ਸੰਤ ਕਾ ਦੁਖੀ ਅਨੁ ਤਰਤੇ ਥੋਥਾ ਦਿਓ, ਸਾਸ ਬਿਨਾ ਮੇਰੇ ਤੱਕ ਕੀ ਲੋਥਾ। ਸੰਤ

ਸਭ ਬੂਝਿਆ। ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ ਨਹਿ ਕਿਸੇ ਜਨਮੇ ਨਹਿ ਕਿਸ ਮਾਰੇ ਆਪਣ ਚਲਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟਾਂ ਨੂੰ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਣਕ ਜੁਗਤ ਰਚ ਥਾਪਿਉ ਥਾਪ ਅਵਿਨਾਸੀ ਨਾ

ਪਾਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਰੋਗ ਰੂਪ ਨਰੇਖ ਨਰੰਕੇਸ਼ ਰੂਪ ਨਰੇਖ ਨਰੰਕੇਸ਼ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ।

ਦਾਨ ਦਿਆਲ ਬਖਸ਼ੰਦ ਸਾਧ ਰੇਕੀ ਚਰਨੀ ਪਾਵ ਨਾਨਕ ਕੈ ਮਨੇ ਹੁਰ ਆਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋਗ ਹਰਨ ਭਰਨ ਜਾ ਕਾ ਨੇ ਤ੍ਰਿਫੋਰ ਤਿਸ ਕਾ ਮਨ ਤਰਨਾ ਜਾ ਨੇ ਹੋਰ

ਤੇ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ।

ਬੋਲੋ ਜਸ ਜਿਹੇ ਬਾਦ ਨਿਰਾਤ ਪ੍ਰਭ ਆਪਣੇ ਜਨ ਕੀ ਨੀ ਦਾਦ ਕਰਹੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿਉਂ ਰਹਿ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਛਾਣੇ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਗੁਣ ਕਾਇਕ ਨ ਜਾਣੋ ਆਠ ਪਹਿਰ ਪ੍ਰਭ ਬਸੇ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿੰਨ ਕੀ ਉੱਡ ਲਿਹੇ ਮਨ ਤਨੇ ਆਪਣਾ ਤਿੰਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਸਭ ਪਾਪ ਮਿਟਾਵੇ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਭ ਗਾਵਣ ਜਾਣ ਨਾ ਹੋਵੇ ਤੇਰਾ ਨਾਮ ਤਿਸ ਜਨ ਕਹਿ ਪੂਜੋ ਸਤ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਵ ਤਿਸ ਕਹਿ ਸੰਗ ਸਿਖੁਦ ਰਹਿ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ

ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾਲਤ ਪਾਲਤ ਸੁਆਰੇ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੇ। ਗੁਰ ਕੈ ਗ੍ਰਹਿ ਸੇਵ

ਨਾ ਪਾਈ। ਅਨਕ ਭਗਤ ਬੰਦਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਿਮਰੇ ਸਤਿਬਰੇ ਹਾਰੀ। ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਹੋਏ।

ਇੱਕ ਰਾਤ ਪ੍ਰਾਪਤ ਗਏ ਮਨ ਤਣੇ ਉਤਰੇਕ ਪ੍ਰਭ ਰਾਤਾ ਗੁਰਪ੍ਰਤ ਸਾਧ ਨਾਨਕ ਏ ਕੁਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤਵ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ।

ਬ੍ਰਹਸਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਇਸ ਭਾਵ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਹਿਨਾ ਹੀ ਕਛ ਹੋਇਆ ਆਪਣੇ ਸੂਤ ਸਭ ਜਗਤ ਪ੍ਰਭੇ ਜਾ ਕੋ ਪ੍ਰਭ ਜੀ ਆ ਬੁਝਾਏ ਸੱਚ ਨਾਮ ਸੋਜਨ ਪਾਏ ਸੋ ਸੁੰਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਦੇਤਾ।

ਕੀ ਦ੍ਰਿਸ਼ਟ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਰੂਪ ਸਫਲ ਦਰਸ਼ਨ ਸੁੰਦਰ ਹਰੂਪ ਧਨ ਸੇਵਾ ਸੇਵ ਕੁਰਬਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵੈਸੇ ਸੁਖਤ ਨਿਹਾਲ ਦਾ ਕਹਿ ਨਿਕਟ ਨਾਵਦ ਕਾਲ ਅਮਰ ਪਹਿ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ

ਪਾਰ ਬ੍ਰਹਮ ਨਿਗੜ ਕਰ ਪੇਖ ਸਾਸ ਸਾਸ ਸਿਮਰਿਓ ਗੋਬਿੰਦ ਮਾਣਿਆ ਤਰਕੀ ਉਤਰ ਆਏ ਚਿੰਦ ਆਸ ਨੇਤ ਤਿਆਗ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਹ

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਖੋਹੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ।

ਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਗੁਰਾ ਇੱਕ ਦੇਹ ਬੁਝਾਰੀ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇ ਤੀਸਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸੱਕਾ ਕਾਲ, ਨਾਨਕ ਭਗਤਾਂ ਸਦਾ ਵਿਗਾਸ।

ਵੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤਸੰਤੋਖ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹਾ

ਸੂਚੇ ਕਹੋ ਜਾਣੇ ਸੋਏ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਗਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਬਾਹੇ।

ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੰਡਰਖ ਈਸ਼ਵਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ

ਭਗਤੀ ਛੁਟਾ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ

ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ

ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਅਤਿਹਾਰ ਭਉ ਖਲਾ ਅਗੰਤ ਬਤਾਓ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕਉ

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਗਊ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼

ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਿਆਦ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਥੇ ਨਮਸਤੰਗ ਭੀਥੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੁਵੇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਗਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਬਾਜਵੇ ਨਮਸਤ ਸਾਜਵੇ ਅਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਆਜਨਮੈ ਨਮਸਤੰਗ ਸੁਭਨਮੈ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਰਾਗੇ ਨਮਸਤੰਗ ਸੁਭਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸ਼ੁੱਧ ਸੂਰ ਸੁਰਾਰਦਨ ਸ਼ੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੇ ਪ੍ਰਾਨ ਪਤੀਕੇ ਸ੍ਰੀ ਭਗਵਾਨ ਕੀ ਭੁਗਾ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੁਦ ਪਾਉਣ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲੇਬਦ ਨਿਆਵ ਸੀ ਸਨਾ ਜਾਤ ਵਿਚਾਰੇ ਏਤੇ ਭੈ ਤੋ ਕਹਾ ਪਏ ਭੂਪਤ ਅੰਧ ਕੋ ਨਾਂਗੇ ਹੀ ਪਾਏ ਵਧਾਰੇ ਜੀਤ ਫਰਾਇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਗਾਉਣ ਕਾ ਰਹਿ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨੰਦ ਕੋ ਅੰਧ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸਿਖਾ ਹੈ ਵੇਦ ਪੁਰਾਨ ਕਦੇਵ ਕਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਹੈ ਪਵਨ ਹਾਰ ਜਤੀ ਜਤਾਰ ਸਭ ਸੁਪਚਾਰ ਹਜ਼ਾਰ ਕ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਾ ਹੈ ਸੁਧ ਸਿਪਾਹਾ ਦੁਲੰਦ ਬਹਾ ਸੁਸਾਸਨਹਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈਣਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਵਾ ਸ੍ਰੀ ਭਗਵਾਨ ਕੇਰੇ ਪਾਵਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਰਮ ਸ਼ਈਆ ਤੋਰ ਦੇ ਸਮਨਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਬਨੰਦ ਸਾਜਰ ਭੂਤ ਭਵਿਖ ਭਵਾਨ ਜਪਾਏਂਗੇ ਜੀ ਵਿੱਚ ਦੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਦਪਾਏਂਗੇ ਪੁਨ ਪ੍ਰਤਾਪਨ ਬਾੜ ਜੈਤੁਨ ਪਾਪਨ ਕੇ ਬਹੁ ਪੁੰਜ ਖਪਾਏਂਗੇ ਸਾਧ ਸਮ ਪ੍ਰਸੰਨ ਫਰੈਜਕ ਸਤਲ ਸਭੈ ਅਵਲੋਚ ਅਵਲੋਕ ਚਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜੌਂਤਰ ਲੋਕੋ ਰਾਜ ਕਰਾਏਂਗੇ ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸਵੰਬਰ ਸਾਜ ਬਰਾਏਂਗੇ ਬ੍ਰਹਮੇਸ਼ਰ ਬਸ ਬਿਸ਼ਨ ਸਚੀਪਤ ਅੰਤ ਫਸੇਜਮ ਪਾਸ ਬਰਾਏਂਗੇ ਜੇ ਨਰ ਸ੍ਰੀ ਸ੍ਰੀਪਤ ਕੇ ਪ੍ਰ ਸਹਿ ਭਗ ਤੇ ਨਰ ਫੇਰਨਾ ਦੇਹ ਧਰਾਂਗੇ ਕਹਾ ਭਯੋ ਜੋ ਦੋ ਲੋਚਨ ਮੂੰਦ ਕੇ ਬੈਠ ਭਗ ਧਿਆਨ ਲਗਾਇਓ ਨਹਾਤ ਫਰਿਓਲੇ ਸਾਸ ਸਮੁੰਦਰਨ ਲੋਕ ਗਯੋ ਪ੍ਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹਾਉਂ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਨਹੀਂ ਪਰ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਲੇ ਲਟਕਾਇਓ ਕਾਹੂ ਲਖਿਓ ਹਰਬਾਚੀ ਦਿਸ਼ਾ ਮਹਿ ਕਾਹੂ ਪਸ਼ਾਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਿਤ ਹੈ ਪਾਸ ਕੋ ਮਿਰਤਾਨ ਕਾਉ ਪੂਜਨ ਧਾਇਓ ਊਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਿਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿ ਆਵਾਜ ਬੇਨਤੀ ਚੌਪਾਈ ਅਮਰੀ ਕਰੋ ਹਾਦਰ ਛਾ ਬੂਰਨ ਹੋਏ ਚਿਤਕੀਸ਼ਾ

ਰਹੇ ਬਿਆਸਾ। ਤੁਮੇ ਸ਼ਾੜ ਕੋਈ ਅਵਰਨਾ ਧਿਆਉ, ਜੋ ਬਲ ਚਾਹੂ ਸੋ ਤੁਮ ਤੇ ਪਾਹੂੰ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰੁ ਹਮਾਰੇ ਮਾਰੀਐ। ਆਪ ਹਾਦੈ ਮਜੇ ਉਬਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜ ਜੂਹ ਕਰੇ।

ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਦਸ਼ਨ ਉਪਜਾਇਓ ਆਦੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਨ ਕੋ ਪਰਮੋ ਬਦ ਕੀਓ

ਠਾਰਮ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ। ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲਬਿਕ ਸਗਲ ਤੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ।

ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਵ ਨਿਗਣਾ ਤਿੰਨ ਨਰਗੇ ਰਹਿ ਉਹ ਜੋ ਜਾਕੀ ਏਕ ਬਾਰ ਚਾਉ ਪਾਈ ਕੋ ਕਹਿ ਚਾਉ ਪਾਈ ਸੰਬਦ ਸਤਰਾ ਸਹਿਸ ਪਣਿਜੈ ਅਰਧ ਸਹਿਸ ਪੰਤੀਨ ਗਹਿਜੈ ਭਾਦਰਵ ਸੁਦੀ ਅਸ਼ਟਮੀ ਰਬ ਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ।

ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰਸਾਂਤ ਸੁਖਮਨ ਆਏ ਵਸਿਆ ਜਨ ਇੱਛਾ ਸਾ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਬਿਟ ਹਾਓ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭਤਰ ਉਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਕਰਸ ਭਾਗਿਆ ਸ਼ਬਦ ਵਾਜੇ ਕਲਾ ਜਗਰ ਧਾਰੀਆ ਪੰਚ ਦੂਤ ਉਦਵਾਸ ਕੀਤੇ।

ਇੱਕ ਭਰਮ ਭੁੱਲੇ ਫਿਰੈ ਦਹਿ ਦੇ ਸਕਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਕੇਰੀ ਗੁਰਦੁਆਰੇ ਪਾਈਐ। ਧਨ ਮਨ ਧਨ ਸਭ ਸੌਮ ਗੁਰੂ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਤੇ ਭਰਮ ਭੁਲਾਇਆ, ਮਾਇਆ ਦਾ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਸੈ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਇਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੁੱਲੇ ਨਾ ਖੀਚਾ ਹੈ, ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,

ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੋਂ ਪਾਏ ਕਵੇਕ ਪਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਨੂੰ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।

ਗੁਰਪ੍ਰਸਾਦੀ ਜਿਨੀ ਆਪ ਤਜੇ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਮੈਂ ਚੱਲੇ, ਜਿੰਨਾ ਮਾਰਗ ਪਾ ਵਹੇ। ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆ ਵਹੇ। ਜਿਸ ਨੂੰ ਕਥਾ ਸੁਣਾਏ ਹੈ, ਆਪਣੀ ਸੇ ਗੁਰਦੁਆਰ ਹੈ ਸੁਖ ਪਾ ਵਹੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੇ ਤੇ ਵੈ ਚਲਾ ਵਹੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹ ਤਿਨਕੇ ਮਨ ਵਸਿਆ, ਜਿਨ ਧਰੂੰ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤੇ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤੇ ਗੁਰਮੁਖ ਜੀ ਨੇ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿਨੀ ਮਨ ਮਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਏ, ਬਿਨ ਸਹਿਜੇ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਓ ਮਲੀਨ ਹੈ, ਕਿਤੇ ਸੰਜਮ ਧੋਤਾ ਜਾਏ। ਮਨ ਧੋਵੇ ਸ਼ਬਦ ਲਾਗੂ, ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਇਹ ਸਹਿਸਾ ਇਬਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਤਿੰਨੀ ਜਨਮ ਜੂ ਹੈ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ। ਮਰਨ ਮਨੋ ਮੇ ਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਚੂਹੇ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ ਜੀਵ ਰਹੇ ਗੁਰੂ ਨਾਲੇ। ਗੁਰਗੇ ਚਰਨ ਹਿਰਦੇ ਧਿਆਏ, ਅੰਤਰਿਆਤ ਮੈਂ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੇ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੁਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਨਕਾਓ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਬਾਇਆ, ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸ਼ਿਵ ਸ਼ਕਤ ਆਪ ਪਾਏ, ਕਹਿ ਕਰਤਾ ਆਪੇ ਹੁਕਮਰਤਾਏ। ਹੁਕਮਰਤਾਏ ਆਪ ਵੇਖੈ, ਗੁਰਮੁਖ ਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਇੱਕ ਸਿਉਂ ਨਿਭਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ। ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਆਂਦਨ ਹਰ ਲਿਬ ਲਾਗੇ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵਣ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਬ ਲਾਵੇ, ਆਪਣੀ ਲਿਬ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਏਵਣ ਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਸਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੜਕੀ ਲੱਗੀ ਤ੍ਰਿਸ਼ਨਾ।

ਲਾਹਾ ਖਟਿਓ ਦਿਹਾੜੀ, ਇਹੋ ਧਨ ਤੇ ਨਾ ਮਿਲਿਆ ਜਨਹਾਰਾ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਵਾ ਬਨਜਾਰਾ। ਇਹ ਰਸਨਾ ਤੂੰ ਅੰਦਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤਾ ਜਚਰ, ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰਸ ਗਰਮੀ ਪਾਈ ਹੈ, ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅੰਦਰਸ ਸਭ ਈਸਰੇ, ਜਾ ਹਰ ਵਸੇ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ਼ਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭਾ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗਿਰਹ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ।

ਇਹ ਹਰ ਕਾ ਰੂਪ ਹੈ, ਹਰ ਰੂਪ ਨਦ ਨਹੀਂ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਹਾਓ ਸੱਚ ਹੈ ਸੁਣਨੈ ਨੂੰ ਬਿਠਾਏ, ਸੱਚ ਹੈ ਸੁਣਨੈ ਨੂੰ ਬਿਠਾਏ, ਸ੍ਰੀ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮੰਤਰ ਹਰਿਆ ਹੋਵਾ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਗੀ ਗਤ ਗਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੈ ਨੂੰ ਬਿਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਵਣ ਨਾਉਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਾਵ ਅਨਿਧ ਇਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਖਰ ਪਿਆਰਾ ਹੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵ ਦਾ ਸੁਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਭਾਵੇ। ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਘਰ ਗਾਵੇ, ਅਨੰਤ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬੇਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ।

ਸ੍ਰੀ ਵਾਹਿਗੁਰੂ ਸਾਹਿਬ ਜੀ।

ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੈ ਜਾਏ ਰਹਾਉ ਮਨ ਮੁਖ ਭੁੱਲੇ ਸਭ ਮਰੇ ਗਵਾਰ ਭਵਜਲ ਡੁੱਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇ

ਸਮਾਣੀ ਸਿੱਧ ਸਾਧਿਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛੁ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸੱਚ ਸੱਚ।

ਸਰਬ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜ਼ਰੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਮਹਾਰਾਜ ਦੇ ਦੁਆਰ ਦੀ ਹਾਜ਼ਰੀ ਪਰ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤੀ ਰੂਪ ਚ ਨਾਮ ਜਪਿਆ ਗਿਆ ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮਾਜਨ ਹੋ ਕੇ ਦਰਸ਼ਨਦਾਰੇ ਬਖਸ਼ੇ ਬਿਤਰੂਪ ਬਖਸ਼ੇ ਉਪਰੰਤ ਗੁਰੂ ਮਹਾਰਾਜ ਦੀ ਜੋਰੀ ਚ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨਿਤਮ ਸੰਪੂਰਨ ਹੋਏ ਹਨ ਆਪ ਜੀ ਨੇ ਪਿਤਰ ਹੁਕਮ ਸਰਵਣ ਕੀਤੇ ਹਨ ਆਪ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਜਸਵਿੰਦਰ ਸਿੰਘ ਜੀ ਰਾਗੀ ਸਿੰਘ ਜੀ ਦਾ ਜਥਾ ਦਮਜਕ ਸਾਲ ਵਾਲੇ ਆਪ ਜੀ ਨੂੰ ਕੀਰਤਨੀ ਜਥਾ ਆਸਾ ਵਾਰ ਦੇ ਕੀਰਤਨ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਉਂਦੀਆਂ ਖੁਸ਼ੀਆਂ ਵਿੱਚ ਅੱਜ 10 ਵਜੇ ਬਿਲਗਾ ਪਿੰਡ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਸਾਹਿਬ 7 ਪ੍ਰੰਭ ਹੋ ਰਹੇ ਹਨ ਐਤਵਾਰ ਸਵੇਰੇ 7 ਸ੍ਰੀ ਅਖੰਡ ਸਾਹਿਬ ਪਰ ਸੰਪੂਰਨਤਾ ਹੋਣਗੀਆਂ ਉਪਰੰਤ ਕੀਰਤਨ ਦਰਬਾਰ ਢਾਡੀ ਦਰਬਾਰ ਸਜਣਗੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਵੀ ਆ ਰਹੇ ਹਨ ਅਗਲੇ ਐਤਵਾਰ ਪਲਾਹੀ ਦੀਆਂ ਸੰਗਤਾਂ ਵੱਲੋਂ ਪਲਾਹੀ ਸਾਹਿਬ ਜੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਗੁਰਪੁਰਬ ਮਨਾਏ ਜਾ ਰਹੇ ਹਨ ਆਪ ਜੀ ਨੇ ਸਾਰੇ ਦੁਬਾਨਾਂ 'ਚ ਹਾਜ਼ਰੀ ਭਰਨੀਆਂ ਜਾਂ ਹੁਣ ਕੀਰਤਨ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਉੜ ਰਹਿਆ ਭਰਪੂਰ ਮੱਥੇ ਟਿਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਇਆ ਪ੍ਰਾਣ ਮਲੇਸ਼ ਦਾਨ ਲੇ ਪੂਜੇ ਪ੍ਰਾਣ ਭਾਖਿਆ ਕਾ ਘੁੱਠਾ ਬੱਕਰਾ ਖਾਣਾ ਚੌਕੇ

ਵਾਹਿਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਜਸਵਿੰਦਰ ਸਿੰਘ ਜੀ ਵਿਦਿਆਰਥੀ ਦੰਦ ਮੀਟ ਸਾਲ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ। ਸੋ ਜਿਸ ਤਰ੍ਹਾਂ ਆਪ ਸੰਗਤਾਂ ਨੂੰ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਜੀ, ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਜੋ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸਮਾਗਮ ਆਰੰਭ ਹੁੰਦੇ ਹਨ। ਸੋ ਅੱਜ 10 ਵਜੇ ਜੋ ਸੱਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਉਸ ਦਿਨ ਵੀ ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਵਾਰਾਂ ਦੇ ਦੀਵਾਨ ਸਜਣਗੇ, ਕੱਲ੍ਹ ਸ਼ਾਮ ਨੂੰ ਵੀ ਢਾਡੀ ਦਰਬਾਰ ਹੋਣਗੇ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀਆਂ ਨੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ, ਗੁਰੂ ਘਰ ਹਾਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਅਤੇ ਅਗਲੇ ਵੀਕ ਜੋ ਪਿੰਡ ਪਲਾਹੀ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹਨਾਂ ਦੇ ਪ੍ਰਕਾਸ਼ ਦਿਹਾੜੀ ਖੁਸ਼ੀ ਵਿੱਚ ਸਮਾਗਮ ਹੋਣੇ ਹਨ, ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਕਥਾ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਤੋਂ ਤੁਰਕੀ ਬਾਣੀ ਦੇ ਜਾਪ, ਤੁਰਕੀ ਬਾਣੀ ਦੇ ਕੀਰਤਨ ਆਪਾਂ ਸਾਰੇ ਹੀ ਸ਼੍ਰਵਣ ਕਰਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਤੋਂ ਹੀ ਆਪਣੇ ਅੰਮ੍ਰਿਤ ਦਰਸ਼ਨਾਂ ਦੇ ਰਾਹੀਂ ਸਾਨੂੰ ਨਿਵਾਜ ਰਹੇ ਨੇ, ਕਿਰਪਾ ਕਰ ਰਹੇ ਨੇ। ਆਓ ਹੁਣ ਜੋ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਨੇ ਪਾਵਨ ਸ੍ਰੀ ਮੁੱਖ ਪਾਤਸ਼ਾਹ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਚਿੱਤ ਬਿਰਤੀਆਂ ਨੂੰ ਕਰੀਏ ਕਾਗਰ, ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ। ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਸ਼੍ਰਵਣ ਕਰਨ ਦੇ ਲਈ

ਤੀਸਰੇ ਪਾਤਸ਼ਾਹ ਧਨਾ ਸ੍ਰੀ ਰਾਗ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅੰਮ੍ਰਿਤਮਈ ਬਖਸ਼ਿਸ਼ ਕਰ ਰਹੇ ਹਨ। ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਾਵਾਰ। ਮਹਾਰਾਜ ਜੀ ਕਹਿੰਦੇ ਦੁਨੀਆ ਤੇ ਦੋ ਤਰ੍ਹਾਂ ਦਾ ਧਨ ਹੈ, ਇੱਕ ਕੱਚਾ ਧਨ ਇੱਕ ਸੱਚਾ ਧਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੇਕਿਨ ਜਿਹੜਾ ਮਨਮੁੱਖ ਬੰਦਾ ਹੈ ਉਹ ਸਾਰੀ ਜ਼ਿੰਦਗੀ ਕੱਚੇ ਧਨ ਨੂੰ ਹਾਸਲ ਕਰਦਾ ਰਹਿੰਦਾ ਹੈ। ਜਿਵੇਂ ਸੰਸਾਰ ਦੀ ਬਿਰਤੀ ਚ ਜਦੋਂ ਅਸੀਂ ਕੋਈ ਕਾਰਜ ਕਰਦੇ ਹਾਂ ਨਾ, ਉਦੋਂ ਵਪਾਰ ਕਰਦੇ ਹਾਂ ਜਾਂ ਕੁਛ ਕੁ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਕੱਚਾ ਧਨ ਕਿਹਾ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਲਾਂ ਨੂੰ, ਸਬਜ਼ੀਆਂ ਨੂੰ, ਫਸਲਾਂ ਨੂੰ ਅਤੇ ਜਿਹੜੇ ਜੀਵ ਜੰਤੂ ਪਾਲਦੇ ਆ ਇਹਨਾਂ ਨੂੰ ਕੱਚਾ ਧਨ ਕਿਹਾ ਜਾਂਦਾ ਹੈ। ਬਰਸਾਤ ਜ਼ਿਆਦਾ ਹੋ ਗਈ, ਗੜੇਮਾਰੀ ਹੋ ਗਈ, ਫਸਲ ਖਰਾਬ ਹੋ ਗਈ, ਫਰੂਟ ਖਰਾਬ ਹੋ ਗਿਆ, ਖੇਤੀ ਮਾਰੀ ਗਈ। ਇਸ ਕਰਕੇ ਇਹਨੂੰ ਕੱਚਾ ਧਨ ਕਿਹਾ ਜਾਂਦਾ ਵੀ ਗੜੇਮਾਰੀ ਹੋ ਗਈ, ਮੌਸਮ ਦੀ ਮਾਰ ਪੈ ਗਈ, ਕਿਸੇ ਹੋਰ ਚੀਜ਼ ਦੀ ਕੋਈ ਕੁਦਰਤੀ ਆਫਤ ਦੀ ਮਾਰ ਪੈ ਗਈ। ਜੇ ਕੋਈ ਵੀ ਮਾਰ ਨਾ ਪਈ, ਪਾਣੀ ਹੀ ਨਾ ਮਿਲਿਆ ਤੇ ਉਹ ਤਿਆਰ ਹੋਈ ਹੋਈ ਫਸਲ ਜਿਹੜੀ ਖਰਾਬ ਹੋ ਗਈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਜਿੰਨੇ ਵੀ ਪਦਾਰਥ ਨੇ, ਜੋ ਕੁਛ ਵੀ ਹੈ, ਸਭ ਕੱਚਾ ਧਨ ਹੈ। ਕਹਿੰਦੇ ਜਿਹੜਾ ਮੂਰਖ ਬੰਦਾ ਹੁੰਦਾ ਨਾ, ਉਹ ਕੱਚੇ ਧਨ ਨੂੰ ਤਰਜੀਹ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਅਸਲੀ ਧਨ ਹੈ, ਸੁੱਖ ਦੇਣ ਵਾਲਾ ਧਨ ਹੈ, ਸਮਰਿੱਧੀ ਦੇਣ ਵਾਲਾ ਧਨ ਹੈ, ਸ਼ਾਂਤੀ ਦੇਣ ਵਾਲਾ ਧਨ ਹੈ, ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੀ ਸੇਵਾ, ਵਾਹਿਗੁਰੂ ਦੀ ਬੰਦਗੀ, ਵਾਹਿਗੁਰੂ ਦੇ ਲੇਖੇ ਆਪਣੇ ਜੀਵਨ ਨੂੰ ਲਾ ਦੇਣਾ, ਇਹ ਧਨ ਨੂੰ ਕੋਈ ਵੀ ਹਾਸਲ ਕਰਨਾ ਨਹੀਂ ਚਾਹੁੰਦਾ। ਸਭ ਕੱਚੇ ਧਨ ਦੇ ਵਿੱਚ ਹੀ ਰੁਕ ਕੇ ਰਹਿ ਜਾਂਦੇ ਆ। ਜਦੋਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰੀਖਿਆ ਲਈ ਸਿੱਖਾਂ ਦੀ ਗੁਰਤਾਗਤ ਦੀ ਦੇਣ ਵੇਲੇ, ਤੇ ਜਦੋਂ ਪਹਿਲਾਂ ਮਹਾਰਾਜ ਜੀ ਨੇ ਧਾਨਕ ਦਾ ਰੂਪ ਬਣਾ ਲਿਆ ਤੇ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮੋਢੇ ਤੇ ਡੰਡਾ ਰੱਖਿਆ, ਚੱਲ ਪਏ ਪਿੱਛੇ ਪਿੱਛੇ ਸਿੱਖ ਨੇ, ਸੰਗਤਾਂ ਨੇ। ਮਹਾਰਾਜ ਜੀ ਨੇ ਪੈਸਿਆਂ ਦੀ ਵਰਖਾ ਕੀਤੀ, ਟਕਿਆਂ ਦੀ, ਕੁਝ ਉਹ ਚੱਕ ਕੇ ਤੁਰ ਗਏ। ਫਿਰ ਮਹਾਰਾਜ ਸਾਹਿਬ ਜੀ ਨੇ ਚਾਂਦੀ ਦੇ ਸਿੱਕੇ ਵਰਤਾਏ, ਕੁਛ ਉੱਥੋਂ ਮੁੜ ਗਏ ਤੇ ਫਿਰ ਮਹਾਰਾਜ ਜੀ ਨੇ ਸੋਨੇ ਦੀਆਂ ਮੋਹਰਾਂ ਵਰਤਾ ਦੀਆਂ, ਉੱਥੋਂ ਵੀ ਮੁੜ ਗਏ। ਸਿਰਫ ਤਿੰਨ ਕੁ ਸਿੱਖਾਂ ਦਾ ਜ਼ਿਕਰ ਮਿਲਦਾ, ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ ਤੇ ਇੱਕ ਸਿੱਖ ਹੋਰ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਹੋਰ ਕਰੜੀ ਪ੍ਰੀਖਿਆ ਲੈਣੀ ਚਾਹੀ ਤਾਂ ਬਾਬਾ ਬੁੱਢਾ ਜੀ ਉਹ ਵੀ ਇੱਕ ਦਰਖਤ ਦੇ ਓਲੇ ਹੋ ਗਏ। ਇੱਕ ਵਾਰ ਭਾਈ ਲਹਿਣਾ ਜੀ ਅੱਗੇ ਹੋਏ
महाराज जी कहते पुरखा भज क्यों नहीं जाता सोटा मारिया नाले। कहना महाराज मेरा कोई टिकाणा ही थोड़े तो बिना है नहीं, मैं कित्थे जावा। आखो सतनाम श्री वाहिगुरु। सो कहण तो भाव है भी जेड़े माया दी इच्छा रख के आए होंगे है ना, वो कुछ कि थोड़ी जी माया मिलती उदो पिछे हट जाते हैं। जिमें महाराज जी ने सिक्के दिते पहले लोहे दे ते, जां सिक्कियां दे विच कहण तो भाव है भी लोड़ कि जिन्नी माया दिती पदार्थ दिते थोड़े जे कुछ कि इत्थे क तक मार हुंदी है कईआं दी, इत्थे क संतुष्ट हो के बस पिछे पिछे जे नूं हो जांदे आ अपनी जिंदगी बतीत करन लग पैंदे आ। इन्हां जन्म साखियां च महाराज जी दे बरताए कौतकां दा इह ऐवें नहीं हन। खालसा जी बहुत वड्डा महात्म है, सिक्ख्या है एक एक बचन पिछे सतगुरु साहिब जी दे। महाराज जी कहिंदे कई तां थोड़ी जी माया लै के पिछे नूं हो जांदे आ, कई फिर चांदी दियां मोहरां वाले भी हुंदे आ, फिर कई उस तो वध वाले सोने दियां मोहरां वाले भी हुंदे आ, ते कोई बिरले बिरले वो सारे खजाने दे मालक भी बन जांदे आ। आखो सतनाम श्री वाहिगुरु। वो थोड़े हुंदे आ। महाराज जी कहिंदे दुनियावी धन लैके संसारी लोग वापस मुड़ जांदे आ महाराज दे दरबार दे विच्चों, पर जेड़े महाराज दे प्यारे हुंदे आ वो असली धन मंगदे आ, वो है वाहिगुरु की प्राप्ति का धन। आखो सतनाम श्री वाहिगुरु। वो सच्चा धन है, बाकी दुनिया के जिन्ने भी धन ने सब कच्चे ने। एक कच्चा धन आप होर इकट्ठा करते हैं, साहिब की बाणी सानू बहुत बार बार सुचेत करती है। वो धन इन्ना दुखदाई है भी उहदे वर्गा दुखदाई कोई धन है ही नहीं। वो धन है निंदिया का धन। आखो सतनाम श्री वाहिगुरु। बंदा जदों किसी की निंदिया करता खाम खा करता, कोई किसी की प्रतिभा तो देख के सड़ के किसी दियां गल्लां बनाउण लग पैंदा, कोई किसी का रुतबा देख के कोई किसी की इज्जत देख के किहड़ा किसी ने मूंह फड़ लेना हुंदा। इहो जी जवान बनाई है वाहिगुरु ने भी जिधर नूं जी करो इधर नूं मुड़ जांदी है। सो एक कच्चा धन है और बिना गुनाह किते तो सजा प्राप्त होंदी है। जिहड़ा गुनाह किता भी नहीं हुंदा उहदी भी सजा मिलदी है निंदक बंदे नूं। महाराज जी का वचन है अणहुंदा पार निंदक सिर धरा। अणहुंदा है नहीं सी, किता नहीं कुछ, गुनाह नहीं किता उहने, पर निंदिया कीती है, बस निंदिया दे विच्चों ही खट लिया उहने। इसे तरह जिहड़े वाहिगुरु दे प्यारे हुंदे आ, नाम जपण वाले हुंदे आ, वाणी पढ़न वाले हुंदे आ, इबादत करन वाले बंदगी करन वाले हुंदे आ वाहिगुरु दी, वो सच्चा धन इकट्ठा करदे आ। वो वाहिगुरु दी उपमा करदे आ, इह भी सच्चा धन है। वो गुरु दी सेवा करदे आ, इह भी सच्चा धन है। वह वाहेगुरु का नाम जपते है, यह भी सच्चा धन है। वह धन ही सच्चा इकट्ठा करते है सारी जिंदगी। कूड़ा धन आ जिहड़ा शरीर नाल जुड़िया होया धन है, माया भी धन, सब धन इहनू फिक्का करके जानते हैं। महाराज जी कहिंदे भाई जिहड़े मनमुख हुंदे आ ना वह भुल्ले रहिंदे आ, क्यों? क्योंकि अंदर एक पर्दा बनया रहिंदा उन्हां दे,
ਅੰਧ ਗਵਾਰ ਕਿਹਾ ਮਹਾਰਾਜ ਜੀ ਨੇ। ਅੰਦਰਲੇ ਨੂੰ ਚਾਨਣ ਨਹੀਂ ਹੋ ਪਾਉਂਦਾ, ਹੋਣਾ ਕਿਵੇਂ ਆ? ਮਹਾਰਾਜ ਜੀ ਦੇ ਬਚਨਾਂ ਦੇ ਨਾਲ। ਬਚਨ ਸੁਣਨਾ ਨਹੀਂ ਕਦੇ, ਬਚਨ ਕਮਾਉਣਾ ਨਹੀਂ ਕਦੇ, ਫਿਰ ਬਿਨਾਂ ਬਚਨ ਤੋਂ ਵੀ ਭਲਾ ਕਿਵੇਂ ਹੋਵੇ? ਮਹਾਰਾਜ ਜੀ ਇਸੇ ਕਰਕੇ ਕਹਿੰਦੇ ਆ, ਭਾਈ ਜੋ ਬਚਨ ਗੁਰੂ ਘਰ ਚ ਹੋਵੇ ਉਹਨੂੰ ਸੁਣ ਲਿਆ ਕਰੋ, ਉਹਨੂੰ ਮੰਨ ਲਿਆ ਕਰੋ। ਕੀ ਬਚਨ ਹੁੰਦਾ? ਕਿਸੇ ਦਾ ਬੁਰਾ ਨਾ ਕਰੋ, ਕਿਸੇ ਦਾ ਬੁਰਾ ਨਾ ਸੋਚੋ, ਕਿਸੇ ਦਾ ਬੁਰਾ ਨਾ ਸੁਣੋ, ਕਿਸੇ ਦਾ ਬੁਰਾ ਪੱਖ ਆਪਣੀ ਜ਼ੁਬਾਨ ਤੋਂ ਨਾ ਕਹੋ। ਦੇਖੋ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਉਹ ਕਿੰਨਾ ਸੱਭਿਅਕ ਹੋ ਜਾਏਗਾ ਆਪਣੇ ਆਪ, ਨਜ਼ਰ ਮਾਰ ਕੇ ਦੇਖੋ। ਕਈ ਵਾਰ ਅਸੀਂ ਕਹਿੰਦੇ ਹਾਂ ਵੀ ਉਹ ਫਲਾਣਾ ਗੁਰਸਿੱਖ ਜਾਂ ਉਹ ਫਲਾਣੀ ਭੈਣ, ਉਹਨੇ ਸਾਰੀ ਜ਼ਿੰਦਗੀ 'ਚ ਕਦੇ ਕਿਸੇ ਦੀ ਗੱਲ ਨਹੀਂ ਕੀਤੀ, ਉਹਨੇ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ, ਉਹਨੇ ਕਦੇ ਕਿਸੇ ਨੂੰ ਆਪਣੀ ਜ਼ੁਬਾਨ ਤੋਂ ਐਸਾ ਬੋਲ ਨਹੀਂ ਬੋਲਿਆ ਜਿਹਦੇ ਕਰਕੇ ਉਹ ਕਿਸੇ ਦਾ ਦਿਲ ਦੁਖੀ ਹੋ ਜਾਏ। ਜਿਹੜੇ ਐਸੇ ਚਿਹਰੇ ਹੁੰਦੇ ਆ ਜਾਂ ਜਿਹੜੀਆਂ ਐਸੀਆਂ ਰੂਹਾਂ ਹੁੰਦੀਆਂ ਨੇ, ਉਹਨਾਂ ਦੀ ਬੋਲੀ 'ਚ, ਉਹਨਾਂ ਦੇ ਲਫ਼ਜ਼ਾਂ 'ਚ ਅਤੇ ਉਹਨਾਂ ਦੀ ਜ਼ਿੰਦਗੀ 'ਚ ਇੱਕ ਵੱਖਰਾ ਹੀ ਆਨੰਦ ਹੁੰਦਾ, ਇੱਕ ਵੱਖਰਾ ਹੀ ਖੇੜਾ, ਵੱਖਰਾ ਹੀ ਟਿਕਾ ਹੁੰਦਾ। ਕਿਉਂ? ਕਿਉਂਕਿ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ, ਕੋਈ ਮਾੜਾ ਕਰਮ ਨਹੀਂ ਕੀਤਾ।

ਤੇ ਜਿਹੜੇ ਪਾਕ ਪਵਿੱਤਰ ਸੁਭਾਅ ਵਾਲੇ ਹੁੰਦੇ ਆ, ਜਿੱਥੇ ਜਾਂਦੇ ਆ ਪਵਿੱਤਰਤਾ ਹੀ ਬਣਦੇ ਆ, ਉਹ ਸੱਚਾ ਧਨ ਇਕੱਠਾ ਕਰਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਨੂੰ ਰੌਸ਼ਨੀ ਮਿਲੀ ਹੁੰਦੀ ਹੈ ਮਹਾਰਾਜ ਜੀ ਦੇ ਵੱਲੋਂ। ਹੁਣ ਸੌਰੀ, ਮਾਫ ਕਰਨਾ, ਮਹਾਰਾਜ ਜੀ ਸਾਨੂੰ ਆ ਰੌਸ਼ਨੀ ਦੇ ਰਹੇ ਆ ਨਾਲ ਨਾਲ। ਜੇ ਅਸੀਂ ਸੁਣਾਂਗੇ ਨਹੀਂ, ਛੱਡ ਦੇਵਾਂਗੇ ਸੁਣ ਕੇ, ਇੱਥੇ ਹੀ ਛੱਡ ਦੇਵਾਂਗੇ, ਮਹਾਰਾਜ ਜੀ ਕਹਿੰਦੇ ਫੇਰ ਸਤਿਗੁਰੂ ਦਾ ਕੀ ਕਸੂਰ ਹੈ। ਕਬੀਰ, ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗੈ ਜਿਉ ਬਾਂਸ ਵਜਾਈਐ ਫੂਕ। ਮਾਂ ਬਾਪ ਕੀ ਕਰੂ, ਬੱਚਾ ਸੁਣਦਾ ਹੀ ਨਹੀਂ। ਜਦੋਂ ਕਈ ਮਾਂ ਬਾਪ ਚਾਹੁੰਦੇ ਹੁੰਦੇ ਆ ਬਹੁਤ ਪਿਆਰੇ ਸੰਸਕਾਰ ਦੇਣੇ ਆਪਣੇ ਬੱਚਿਆਂ ਨੂੰ, ਪਰ ਬੱਚਾ ਸੁਣਦਾ ਹੀ ਨਹੀਂ। ਤੇ ਜੇ ਮਾਂ ਬਾਪ ਬੱਚੇ ਨੂੰ ਸੁਣਾਉਣ ਦੀ ਕੋਸ਼ਿਸ਼ ਕਰੇ ਤੇ ਬੱਚਾ ਸੁਣੇ ਹੀ ਨਾ, ਮਾਂ ਬਾਪ ਦਾ ਕੀ ਕਸੂਰ। ਮਹਾਰਾਜ ਜੀ ਸਾਨੂੰ ਡੇਲੀ ਕੋਸ਼ਿਸ਼ ਕਰਦੇ ਆ ਸੁਣਾਉਣ ਦੀ। ਜੇ ਅਸੀਂ ਇੱਕ ਪਾਸਿਓਂ ਸੁਣ ਕੇ ਦੂਸਰੇ ਪਾਸੇ ਨੂੰ ਕੱਢ ਜਾਂਦੇ ਹਾਂ, ਮਹਾਰਾਜ ਜੀ ਦਾ ਫਿਰ ਕੀ ਕਸੂਰ ਹੈ ਇਹਦੇ ਵਿੱਚ? ਉਹਨਾਂ ਦਾ ਕੋਈ ਕਸੂਰ ਨਹੀਂ। ਇੰਨੇ ਸਾਧ ਸੰਗਤ ਜੀ ਸਿੰਪਲ ਤਰੀਕੇ ਦੇ ਨਾਲ, ਤਾਂ ਕਿ ਸਾਡੇ ਦਿਮਾਗ 'ਚ ਗੱਲ ਬੈਠ ਜਾਏ, ਤਾਂ ਹੀ ਆਪਾਂ ਵਿਆਖਿਆ ਕਰਦੇ ਹਾਂ। ਵੀ ਨਹੀਂ ਤਾਂ ਇਹ ਗੱਲ ਦੋ ਪੰਕਤੀਆਂ ਦੀ ਵਿਆਖਿਆ ਕਰਕੇ ਵੀ ਜਿਹੜਾ ਕੱਚਾ ਧਨ ਹੈ, ਦੁਨਿਆਵੀ ਧਨ ਹੈ, ਉਹਨੂੰ ਮੂਰਖ ਬੰਦੇ ਇਕੱਠਾ ਕਰਦੇ ਆ। ਮੂਰਖ ਤਾਂ ਕਿਹਾ, ਗਵਾਰ ਤਾਂ ਕਿਹਾ ਵੀ ਇੱਥੇ ਛੱਡ ਕੇ ਚਲੇ ਜਾਣਾ, ਅਤੇ ਉਹ ਕਿਉਂਕਿ ਮਨਮੁੱਖ ਹੈ, ਭੁੱਲੇ ਹੋਏ ਹੈ ਵਾਹਿਗੁਰੂ ਤੋਂ, ਅਗਿਆਨਤਾ ਦਾ ਹਨੇਰਾ ਉਹਨਾਂ ਦੇ ਅੰਦਰ ਹੈ, ਤਾਂ ਉਹ ਝੂਠਾ ਨਾਸ਼ਵਾਨ ਧਨ ਇਕੱਠਾ ਕਰਦੇ ਆ। ਸਿਰਫ ਇੰਨੀ ਕੁ ਵਿਆਖਿਆ ਕਰਕੇ ਆਪਾਂ ਅੱਗੇ ਜਾ ਸਕਦੇ ਸੀ, ਪਰ ਇਕੱਲਾ ਪੈਸਾ ਥੋੜੋ ਧਨ ਹੁੰਦਾ? ਪੈਸਾ ਧਨ ਨਹੀਂ ਹੁੰਦਾ ਇਕੱਲਾ, ਬੱਚੇ ਵੀ ਧਨ ਹੁੰਦੇ ਨੇ ਬੰਦੇ ਦੇ, ਬੰਦੇ ਦਾ ਆਪਣਾ ਸੁਭਾਅ ਵੀ ਬੰਦੇ ਦਾ ਧਨ ਹੁੰਦਾ। ਸਭ ਤੋਂ ਮੈਂ ਕਹਿੰਦਾ ਦੌਲਤ ਹੀ ਸਭ ਤੋਂ ਵੱਡੀ ਬੰਦੇ ਦੀ ਗੁਫ਼ਤਗੂ ਹੁੰਦੀ।

ਦੇ ਵਿੱਚ ਵਿਚਰਨ ਦਾ ਜਿਹੜਾ ਲਾਈਫ ਸਟਾਈਲ ਉਹ ਹੁੰਦਾ। ਜੇ ਕਿਸੇ ਕੰਮ ਦਾ ਨਹੀਂ ਬੰਦਾ ਅਰਬਾਂਪਤੀ ਹੋਵੇ, ਚਾਰ ਬੰਦਿਆਂ ਚ ਗੱਲ ਕਰਨੀ ਨਾ ਆਉਂਦੀ ਹੋਵੇ, ਚੰਗੇ ਚੰਗੇ ਬੰਦੇ ਉਹਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਹੈ। ਔਰ ਜਿਹੜੀ ਬੋਲੀ ਹੈ ਸਾਡੀ, ਖਾਸ ਕਰਕੇ ਦੋ ਜ਼ਬਾਨਾਂ ਸੰਸਾਰ 'ਤੇ ਸਭ ਤੋਂ ਮਿੱਠੀਆਂ ਨੇ, ਇੱਕ ਉਰਦੂ ਅਤੇ ਇੱਕ ਪੰਜਾਬੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੋ ਜ਼ਬਾਨਾਂ ਜਿਹੜੀਆਂ ਨੇ ਬਹੁਤ ਮਿੱਠੀਆਂ ਜ਼ਬਾਨਾਂ ਨੇ। ਹੁਣ ਆਪਾਂ ਸ਼ਬਦ ਬੋਲਦੇ ਹਾਂ, ਕਿੰਨੇ ਪਿਆਰੇ ਪਿਆਰੇ ਸ਼ਬਦ ਸਾਡੇ ਕੋਲ ਨੇ, ਜਦਕਿ ਕੁਰਖਤ ਬੋਲੀ ਨੇ, ਕੁਰਖਤ ਸ਼ਬਦਾਂ ਨੇ ਸਾਡੀ ਬੋਲੀ ਨੂੰ ਜਿਹੜਾ ਉਹ ਵਿਗਾੜਿਆ ਜ਼ਰੂਰ ਹੈ। ਪਰ ਜੇ ਦੇਖਿਆ ਜਾਏ ਸਾਡੇ ਬੋਲਾਂ ਨੂੰ ਜਿਹੜੇ ਸਾਨੂੰ ਸਤਿਗੁਰੂ ਨੇ ਦਿੱਤੇ ਹੈ, ਜਿਵੇਂ ਦਾ ਬੋਲਣਾ ਸਾਨੂੰ ਸਤਿਗੁਰੂ ਜੀ ਨੇ ਸਿਖਾਇਆ ਹੈ, ਜੇ ਕਿਤੇ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਬੋਲੀ ਨੂੰ ਬੋਲਿਆ ਜਾਏ ਤਾਂ ਉਰਦੂ ਨਾਲੋਂ ਵੀ ਮਿੱਠੀ ਜ਼ਬਾਨ ਹੈ ਪੰਜਾਬੀ। ਮਹਾਰਾਜ ਜੀ ਕਹਿੰਦੇ ਆ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਮਹਾਰਾਜ ਜੀ ਕਹਿੰਦੇ ਮੇਰਾ ਪ੍ਰਭੂ ਮੇਰਾ ਪਰਮਾਤਮਾ ਕੌੜਾ ਬੋਲਣਾ ਹੀ ਨਹੀਂ ਜਾਣਦਾ, ਮਿੱਠਾ ਹੀ ਬੋਲਦਾ ਜਦੋਂ ਬੋਲਦਾ ਹੈ। ਅਤੇ ਜਿਹੜਾ ਹਿਰਦੇ ਕਰਕੇ ਮਿੱਠਾ ਬੋਲਣਾ, ਇਹ ਨਹੀਂ ਵੀ ਅੰਦਰ ਜ਼ਹਿਰ ਰੱਖੀ ਚੱਲੇ ਬੰਦਾ ਅਤੇ ਜ਼ਬਾਨ ਤੋਂ ਮਿੱਠਾ ਬੋਲੀ ਜਾਏ, ਇਹ ਵੀ ਗੱਲ ਚੰਗੀ ਨਹੀਂ। ਇਹਦੇ ਨਾਲੋਂ ਤਾਂ ਜ਼ਬਾਨ ਕੌੜੀ ਵਾਲਾ ਹੀ ਚੰਗਾ ਰਹੇਗਾ। ਲੇਕਿਨ ਮਹਾਰਾਜ ਜੀ ਕਹਿੰਦੇ ਅੰਦਰੋਂ ਵੀ ਮਿੱਠਾ ਅਤੇ ਬਾਹਰੋਂ ਵੀ ਮਿੱਠਾ। ਜਿਹੜਾ ਫਲ ਅੰਦਰੋਂ ਕੌੜਾ ਹੋਵੇ ਬਾਹਰੋਂ ਬਾਹਰੋਂ ਮਿੱਠਾ ਹੋਵੇ ਉਹਨੂੰ ਕੋਈ ਨਹੀਂ ਖਾਂਦਾ। ਅਗਲਾ ਕਹਿੰਦਾ ਕੀ ਖਾਣਾ ਇਹਦਾ, ਇੱਕ ਪਾਸਿਓ ਸੁੱਖ ਦਊ ਦੂਸਰੇ ਪਾਸਿਓ ਦੁੱਖ ਦਊ। ਅਤੇ ਮਹਾਰਾਜ ਜੀ ਦੇ ਬਚਨ ਨੇ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਮਹਾਰਾਜ ਜੀ ਨੇ ਕਿਹਾ ਫਿੱਕਾ ਬੋਲਣ ਨਾਲ ਸਰੀਰ ਅਤੇ ਮਨ ਦੋਨੋਂ ਫਿੱਕੇ ਪੈ ਜਾਂਦੇ ਆ। ਮਾਫ ਕਰਨਾ, ਕਈ ਵਾਰ ਚੰਗਾ ਭਲਾ ਬੰਦਾ ਹੁੰਦਾ ਜ਼ਬਾਨ ਤੋਂ ਇਹੋ ਜਿਹਾ ਲਫ਼ਜ਼ ਨਿਕਲਦਾ, ਕਿਸੇ ਸੰਗਤ 'ਚ ਬੈਠਿਆਂ, ਚਾਰ ਬੰਦਿਆਂ 'ਚ ਬੈਠਿਆਂ, ਅਤੇ ਬੰਦਾ ਸਾਰਿਆਂ 'ਚ ਫਿੱਕਾ ਪੈ ਜਾਂਦਾ, ਸ਼ਰਮ ਮਹਿਸੂਸ ਕਰਦਾ। ਮਹਾਰਾਜ ਜੀ ਇਹੀ ਚੀਜ਼ ਸਾਨੂੰ ਸਮਝਾ ਰਹੇ ਹੈ। ਮਹਾਰਾਜ ਜੀ ਕਹਿੰਦੇ ਗੁਰਮੁਖੋ ਤੁਹਾਨੂੰ ਬੜੀ ਪਿਆਰੀ ਜ਼ੁਬਾਨ ਦਿੱਤੀ ਹੈ, ਬੜੀ ਪਿਆਰੀ ਬੋਲੀ ਦਿੱਤੀ ਹੈ, ਇਸ ਬੋਲੀ ਨੂੰ ਗੁਰੂ ਦੀ ਮੱਤ ਲੈ ਕੇ ਬੋਲੋ, ਇਹਦੇ ਨਾਲ ਸੱਚਾ ਧਨ ਇਕੱਠਾ ਕਰੋ, ਕੱਚਾ ਧਨ ਇਕੱਠਾ ਨਾ ਕਰੋ। ਕਿਉਂਕਿ ਸਾਡੀ ਆਮ ਬੋਲੀ ਹੈ, ਦੋ ਬੰਦੇ ਇਕੱਠੇ ਹੋਣ, ਸੁਣਾਓ ਕੋਈ ਨਵੀਂ ਤਾਜ਼ੀ। ਨਵੀਂ ਤਾਜ਼ੀ ਕੀ ਹੁੰਦੀ ਹੈ? ਨਿੰਦਿਆ ਚੁਗਲੀ। ਹੋਰ ਨਵੀਂ ਤਾਜ਼ੀ ਕੀ ਹੁੰਦੀ ਹੈ? ਮਹਾਰਾਜ ਜੀ ਕਹਿੰਦੇ ਆਵਹੋ ਮਿਲਹੋ ਸਹੇਲੜੀ ਆ। ਮਹਾਰਾਜ ਜੀ ਕਹਿੰਦੇ ਆਓ ਗੁਰਮੁਖੋ ਬੈਠੋ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਥ ਕੀਆਂ, ਬੈਠ ਕੇ ਗੱਲਾਂ ਕਰੀਏ ਰੱਬ ਦੀਆਂ, ਰੱਬ ਦੇ ਪਿਆਰ ਦੀਆਂ, ਸਰਬੱਤ ਦੇ ਭਲੇ ਦੀਆਂ।

ਦੇ ਸਿੱਖਾਂ ਦੇ ਬੱਚੇ ਪੜ੍ਹ ਜਾਣ। ਇਕੱਲਾ ਅੰਨ ਦੇ ਦੇਣਾ ਇਹੀ ਤਾਂ ਨਹੀਂ ਜ਼ਰੂਰੀ ਹੈ, ਜਿਹੜੀ ਸਿੱਖਿਆ ਦੇਣੀ ਹੈ ਉਹ ਵੀ ਬੜੀ ਲਾਜ਼ਮੀ ਹੈ। ਜਿਹੜਾ ਹੋਰ ਵੀ ਹਜ਼ਾਰਾਂ ਤਰੀਕਿਆਂ ਦੇ ਨਾਲ ਗੁਰੂ ਕੇ ਸਿੱਖਾਂ ਦਾ ਜਾਂ ਸਰਬੱਤ ਦਾ ਭਲਾ ਕਰਨਾ ਹੈ ਗੁਰੂ ਕੀ ਗੋਲਕ ਤੋਂ, ਉਹ ਵੀ ਗਰੀਬ ਦੇ ਮੂੰਹ ਗੁਰੂ ਕੀ ਗੋਲਕ ਦੇ ਵਿੱਚ ਹੀ ਆਉਂਦਾ ਹੈ। ਸੋ ਚਲੋ, ਮਹਾਰਾਜ ਜੀ ਕਹਿੰਦੇ ਆਪਸ 'ਚ ਬੈਠ ਕੇ ਐਸੇ ਮਸ਼ਵਰੇ ਕਰ ਸਕਦੇ ਹੋ ਜਿਨ੍ਹਾਂ ਨਾਲ ਸਰਬੱਤ ਦਾ ਭਲਾ ਹੁੰਦਾ ਹੋਵੇ, ਪਰ ਉਪਕਾਰ ਹੁੰਦਾ ਹੋਵੇ। ਨਾਮ ਜਪ ਸਕਦੇ ਹੋ ਇਕੱਠੇ ਬੈਠ ਕੇ, ਬਾਣੀ ਪੜ੍ਹ ਸਕਦੇ ਹੋ, ਲਾਹਾ ਲੈ ਸਕਦੇ ਹੋ। ਅਤੇ ਜੇ ਤੁਸੀਂ ਇਸ ਤਰ੍ਹਾਂ ਰਸਨਾ ਨੂੰ ਵਰਤ ਰਹੇ ਹੋ, ਜਿੱਥੇ ਵੀ ਜਾਓਗੇ ਉੱਥੇ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਸੁਖੀਏ ਅਤੇ ਸੁਹੇਲੇ ਰਹੋਗੇ, ਆਦਰ ਮਿਲੇਗਾ, ਸਤਿਕਾਰ ਮਿਲੇਗਾ। ਜੇਕਰ ਅਸੀਂ ਮਹਾਰਾਜ ਦੇ ਬਚਨਾਂ ਨੂੰ ਨਹੀਂ ਮੰਨਦੇ, ਫਿਰ ਭਾਈ ਜਿੱਥੇ ਵੀ ਬੰਦਾ ਜਾਂਦਾ ਨਿਰਾਦਰ ਹੀ ਖੱਟਦਾ ਹੈ। ਆਦਰ ਤਾਂ ਉਹਨੂੰ ਕੀ ਮਿਲਣਾ, ਦੁਨੀਆ ਮੱਥੇ ਲੱਗਣਾ ਵੀ ਨਹੀਂ ਚਾਹੁੰਦੀ। ਇਸ ਕਰਕੇ ਜਿੰਨੀਆਂ ਵੀ ਗੱਲਾਂ, ਜਿੰਨੇ ਵੀ ਸੁਭਾਅ, ਜੋ ਵੀ ਸਾਨੂੰ ਲੱਗਦਾ ਇਹ ਵਧੀਆ ਨਹੀਂ, ਮਹਾਰਾਜ ਜੀ ਕਹਿੰਦੇ ਉਹ ਇਕੱਠਾ ਨਹੀਂ ਕਰਨਾ, ਸਭ ਉਹ ਕੱਚਾ ਧਨ ਹੈ ਉਹ, ਅਤੇ ਉਹਨੂੰ ਇਕੱਠਾ ਕੌਣ ਕਰਦੇ ਨੇ? ਮਹਾਰਾਜ ਜੀ ਕਹਿੰਦੇ ਮੂਰਖ ਅਤੇ ਗਵਾਰ ਬੰਦੇ ਇਕੱਠਾ ਕਰਦੇ ਨੇ, ਜਿਨ੍ਹਾਂ ਨੂੰ ਆਪਣੀ ਕੋਈ ਅਕਲ ਨਹੀਂ ਹੁੰਦੀ, ਆਪਣੇ ਮੂੰਹ ਅੱਗੇ ਰੱਖਦੇ ਆ, ਜਿਹੜੇ ਬਸ ਜੋ ਕਹਿਤਾ ਉਹੀ ਹੈ, ਸਹੀ ਹੈ ਗਲਤ ਹੈ ਜੋ ਮਰਜ਼ੀ ਹੈ। ਅੱਗੇ ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ,

ਦੁੱਖੀ ਪੱਲੇ ਪੈਂਦਾ, ਸੁੱਖ ਨਹੀਂ ਮਿਲਦਾ ਕਦੇ ਬੰਦੇ ਨੂੰ। ਮਹਾਰਾਜ ਕਹਿੰਦੇ ਸਦਾ ਦੁੱਖ ਹੋਏ, ਸਦਾ ਦੁੱਖ ਮਿਲਦਾ। ਕਿਉਂ? ਜੋ ਕਮਾਈ ਕੀਤੀ ਹੈ, ਜੋ ਖੱਟਿਆ ਹੈ, ਉਹੀ ਖਾਣਾ ਪੈਂਦਾ ਪਰਲੋਕ ਦੇ ਵਿੱਚ ਜਾ ਕੇ। ਜੋ ਕੋਲ ਹੈ ਉਹੀ ਮਿਲੇਗਾ, ਜੇ ਪਾਪ ਖੱਟੇ ਨੇ ਤਾਂ ਦੁੱਖ ਮਿਲੇਗਾ। ਦਿਲ ਦੁਖਾਏ ਨੇ ਗੱਲ ਗੱਲ ਦੇ ਉੱਤੇ ਤੇ ਦੁੱਖ ਮਿਲੇਗਾ। ਕਈ ਵਾਰ ਨਾ ਬੰਦਾ ਇਹ ਸੋਚਦਾ ਜੀ ਮੈਂ ਤਾਂ ਸੱਚ ਦਾ ਪੁਤਲਾ ਹਾਂ, ਵੀ ਮੈਂ ਨਹੀਂ ਦੇਖਦਾ, ਨਾ ਅੱਗਾ ਦੇਖਾਂ ਨਾ ਪਿੱਛਾ ਦੇਖਾਂ, ਜੋ ਸੱਚੀ ਗੱਲ ਹੁੰਦੀ ਹੈ ਮੂੰਹ ਤੇ ਕੱਢ ਮਾਰੀ ਦੀ ਅਗਲੇ ਦੇ। ਉਹੀ ਬੰਦਾ ਆਪਣੀਆਂ ਗਲਤੀਆਂ ਕਿਵੇਂ ਛੁਪਾ ਲੈਂਦਾ, ਆਪਣੀਆਂ ਕਦੇ ਉਸੇ ਬੰਦੇ ਨੇ ਸਭ ਦੇ ਸਾਹਮਣੇ ਕੱਢ ਕੱਢ ਮਾਰੀਆਂ ਨੇ? ਨਹੀਂ ਮਾਰੀਆਂ ਆਪਣੀਆਂ, ਆਪਣੀ ਬਰੀਕ ਤੋਂ ਬਰੀਕ ਗਲਤੀ ਕਮੀ ਛੁਪਾਉਂਦਾ। ਮਹਾਰਾਜ ਜੀ ਕਹਿੰਦੇ ਯਾਦ ਰੱਖਿਓ, ਜੇ ਜਿਹੜਾ ਸੱਚ ਦੇ ਨਾਂ ਤੇ ਵੀ ਗੁਨਾਹ ਕਰਦੇ ਹੋ ਇਹਦਾ ਵੀ ਫਲ ਭੋਗਣਾ ਪੈਂਦਾ ਹੈ। ਕਿਉਂ? ਸੱਚ ਤਾਂ ਹੈ ਨਹੀਂ, ਸੱਚ ਤਾਂ ਫਿਰ ਖੁੱਲੀ ਕਿਤਾਬ ਹੁੰਦੀ ਹੈ, ਚਾਹੇ ਬੰਦਾ ਆਪ ਹੋਵੇ ਚਾਹੇ ਆਪ ਦਾ ਬਾਪ ਹੋਵੇ, ਫਿਰ ਸੱਚ ਸੱਚ ਹੁੰਦਾ। ਇਹ ਨਹੀਂ ਵੀ ਆਪ ਦਾ ਲਕੋ ਲਕੋ ਰੱਖੀ ਜਾਣਾ, ਦੂਸਰਿਆਂ ਲਈ ਬੋਲੀ ਜਾਣਾ, ਉਹਨੂੰ ਸੱਚ ਨਹੀਂ ਕਹਿੰਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਭਾਈ ਐਸਾ ਸੱਚ ਬੋਲਣ ਨਾਲੋਂ ਚੁੱਪ ਹੀ ਭਲੀ ਹੈ। 10 ਵਾਰ ਵਾਹਿਗੁਰੂ ਵਾਹਿਗੁਰੂ ਕਹਿ ਲਓ, ਕਮ ਸੇ ਕਮ ਪਰਮਾਤਮਾ ਦਾ ਨਾਮ ਤਾਂ ਲਓਗੇ। ਗੁਨਾਹ ਦੋ ਨਜ਼ਰਾਂ ਚ ਗੁਨਾਹਗਾਰ ਤਾਂ ਨਹੀਂ ਹੋਵੋਗੇ,

ਇੱਥੇ ਤੱਕ ਖੱਟਿਆ ਹੋਇਆ ਸਰੀਰ ਵੀ ਇੱਥੇ ਛੱਡ ਕੇ ਜਾਣਾ ਪਵੇਗਾ। ਜਿਹੜਾ ਨਾਲ ਜਾਏਗਾ ਉਹ ਧਨ ਇਕੱਠਾ ਹੀ ਨਹੀਂ ਕੀਤਾ, ਉਹ ਸੱਚਾ ਧਨ ਸੀ, ਤੇ ਕੱਚਾ ਧਨ ਵੀ ਨਾਲ ਜਾਂਦਾ। ਮਾਫ ਕਰਨਾ ਕਿਤੇ ਇਸ ਗੱਲ ਚ ਰਹਿ ਜਾਈਏ ਵੀ ਇੱਥੇ ਕੀਤੇ ਕਰਮਾਂ ਦਾ ਫਲ ਇੱਥੇ ਰਹਿ ਜਾਏਗਾ। ਕੀਤੇ ਹੋਏ ਕਰਮ, ਭੋਗੇ ਹੋਏ ਕਰਮ, ਕੀਤੇ ਹੋਏ ਗੁਨਾਹ ਸਭ ਬੰਦੇ ਦੇ ਨਾਲ ਨਾਲ ਰਹਿੰਦੇ ਆ, ਜਿੰਨੀ ਦੇਰ ਉਹਨਾਂ ਦਾ ਬੰਦਾ ਫਲ ਨਹੀਂ ਭੋਗ ਲੈਂਦਾ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨਿਆ ਵਹਿ ਜਾਏ। ਕੱਚਾ ਧਨ ਤਾਂ ਆਉਂਦਾ ਜਾਂਦਾ ਰਹਿੰਦਾ ਹੈ, ਜਿਵੇਂ ਮਹਾਰਾਜ ਨੇ ਕਿਹਾ ਵੀ ਭਾਈ ਇਹ ਮਾਇਆ ਹੈ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਈ। ਚਾਰ ਦਿਨਾਂ ਦੀ ਸੋਭਾ ਹੁੰਦੀ ਹੈ ਇਹਦੀ, ਜਾਂਦਿਆਂ ਦੇਰ ਨਹੀਂ ਲੱਗਦੀ, ਇਹ ਆਉਂਦਾ ਜਾਂਦਾ ਰਹਿੰਦਾ ਹੈ। ਤੇ ਜਿਹੜਾ ਸੱਚਾ ਧਨ ਹੈ ਉਹ ਗੁਰੂ ਦੀ ਮੱਤ ਦੁਆਰਾ ਪ੍ਰਾਪਤ ਹੁੰਦਾ। ਅਸਲੀ ਧਨ ਉਹ ਹੁੰਦਾ ਸ਼ੁਭ ਗੁਣ ਬੰਦੇ ਦੇ, ਨਿਮਰਤਾ ਬੰਦੇ ਦੀ, ਪ੍ਰੇਮ ਬੰਦੇ ਦੇ ਅੰਦਰ ਦਾ, ਬੰਦੇ ਦੇ ਲਫਜ਼ਾਂ ਦੇ ਵਿੱਚ ਅੰਮ੍ਰਿਤ ਦਾ ਭਰਿਆ ਹੋਣਾ, ਇਹ ਆਹ ਜਿਹੜੇ ਗੁਣ ਨੇ ਸਾਰੇ

ਵਸਤੂਆਂ ਤੋਂ ਬਚ ਕੇ ਰਹਿੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਧਨ ਮਿਲਦਾ ਉਹਨੂੰ ਗੁਰੂ ਦੀ ਮੱਤ ਦੁਆਰਾ ਹੈ, ਗੁਰੂ ਦੀ ਸ਼ਰਨ ਚ ਆ ਕੇ ਮਿਲਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਚਨ ਕਰਦੇ ਨੇ

ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਹੁੰਦੇ ਆ। ਮਹਾਰਾਜ ਕਹਿੰਦੇ ਭੁੱਲੇ ਹੋਏ ਨੇ ਵਿਚਾਰੇ, ਐਵੇਂ ਹੀ ਗਵਾਰਾਂ ਜੇ ਵਰਗੀ ਜ਼ਿੰਦਗੀ ਭੋਗ ਕੇ ਮਰ ਜਾਂਦੇ ਆ। ਆਖੋ ਸਤਨਾਮ, ਸੰਸਾਰ ਸਾਗਰ ਚ ਡੁੱਬ ਜਾਂਦੇ ਆ, ਨਾ ਉਹ ਵਿਚਾਰੇ ਇੱਧਰ ਦੇ ਨਾ ਉੱਧਰ ਦੇ, ਡੁੱਬ ਜਾਂਦੇ ਆ, ਮਰ ਜਾਂਦੇ ਆ, ਜੰਮਣ ਮਰਨ ਦੇ ਚੱਕਰ ਚ ਪੈ ਜਾਂਦੇ ਆ। ਗਵਾਰਾਂ ਵਾਲੀ ਜ਼ਿੰਦਗੀ ਕਿਉਂ ਜਿਉਂਦੇ ਆ? ਮਨ ਜੋ ਕਹਿ ਦਿੰਦਾ ਉਹਦੇ ਪਿੱਛੇ ਲੱਗ ਲੈਂਦੇ ਆ, ਜਿੱਧਰ ਨੂੰ ਖਿੱਚ ਕੇ ਲੈ ਜਾਂਦਾ ਉੱਧਰ ਨੂੰ ਹੀ ਚਲੇ ਜਾਂਦੇ ਆ।

ਕਰਦੇ, ਦੱਸੋ ਕਾਹਦੀ ਉਹਨਾਂ ਦੀ ਜ਼ਿੰਦਗੀ ਹੈ, ਕਾਹਦੀ ਉਹਨਾਂ ਦੀ ਸੱਤਾ ਹੈ, ਜਿਹਨਾਂ ਨੂੰ ਇੱਕੋ ਮਨ ਚਲਾ ਰਿਹਾ, ਜਿਸ ਮਨ ਦਾ ਆਪਣਾ ਕੋਈ ਵਜੂਦ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਕਲਪੋ ਵਿਕਲਪੋ ਇਹੋ ਮਨੋ, ਪੁਰਾਣੇ ਗ੍ਰੰਥਾਂ ਨੇ ਲਿਖਿਆ ਕਿ ਮਨ ਦਾ ਕੋਈ ਸਰੂਪ ਨਹੀਂ, ਮਨ ਕੋਈ ਤਾਕਤ ਨਹੀਂ। ਦੋ ਫੁਰਨਿਆਂ ਦਾ ਨਾਮ ਮਨ ਹੈ, ਸੰਕਲਪ ਔਰ ਵਿਕਲਪ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਨ ਚ ਇੱਕ ਖਿਆਲ ਜਾਇਆ, ਦਿਲ ਚ ਇੱਕ ਖਿਆਲ ਜਾਇਆ, ਉਹ ਖਿਆਲ ਜੇ ਦਾ ਨਾਮ ਮਨ ਹੈ। ਦੱਸੋ ਕੀ ਵਜੂਦ ਆ ਉਹਦਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ।

ਖਿਆਲ ਕਦੇ ਵਾਸ਼ਨਾ ਬਣ ਕੇ, ਕਦੇ ਕੁਛ ਬਣ ਕੇ, ਕਦੇ ਕੁਛ ਬਣ ਕੇ ਉੱਭਰਦਾ ਰਹਿੰਦਾ ਹੈ ਤੇ ਬੰਦੇ ਨੂੰ ਆਪਣੇ ਵਿੱਚ ਹੀ ਡੋਬਦਾ ਰਹਿੰਦਾ। ਸਾਰੀ ਜ਼ਿੰਦਗੀ ਬੰਦਾ ਖਿਆਲ ਚ ਡੁੱਬੇ ਰਹਿੰਦਾ। ਜਿਹੜਾ ਖਿਆਲ ਚੋਂ ਹੀ ਨਹੀਂ ਨਿਕਲਿਆ, ਫੁਰਨੇ ਚੋਂ ਹੀ ਨਹੀਂ ਨਿਕਲਿਆ, ਉਹਨੇ ਸੰਸਾਰ ਤੋਂ ਕੀ ਤਰ ਜਾਣਾ ਹੈ। ਆਓ ਮਹਾਰਾਜ ਜੀ ਕਹਿੰਦੇ ਭਾਈ ਉਹ ਫਿਰ

ਗੁਰਮੁਖ ਸਤਿਗੁਰਾਂ ਨੂੰ ਭੇਟਦੇ ਆ, ਮਿਲਦੇ ਆ, ਪ੍ਰਾਪਤ ਹੁੰਦੇ ਆ, ਉਹਨਾਂ ਦੇ ਮਸਤਕ ਦੇ ਭਾਗ ਜਾਗ ਜਾਂਦੇ ਆ ਭਾਈ। ਉਹ ਦਿਨ ਰਾਤ ਵੈਰਾਗੀ ਦਸ਼ਾ ਚ ਹੋ ਕੇ ਸਤਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਰੱਤੇ ਰਹਿੰਦੇ ਆ, ਉਹ ਸਤਿਗੁਰੂ ਦੇ ਨਾਮ ਨੂੰ ਜਪਦੇ ਹੀ ਰਹਿੰਦੇ ਆ।

ਨਾਲ ਕਿਵੇਂ ਜੁੜ ਗਿਆ? ਗੁਰਮੁਖੋ ਇਹ ਜੁੜਿਆ ਨਹੀਂ, ਇਹ ਗੁਰੂ ਅਰਜਨ ਦੇਵ ਜੀ ਨੇ ਮੋਹਰ ਲਾਈ ਹੈ ਕਿ ਇਸ ਬਾਣੀ ਨੂੰ ਸਾਡੀ ਬਾਣੀ ਤੋਂ ਘੱਟ ਸਮਝਣ ਦੀ ਕੁਤਾਹੀ ਮਤ ਕਰਨਾ। ਇਹ ਸਾਡੀ ਮੋਹਰ ਹੈ ਕਿ ਅਸੀਂ ਇਸ ਬਾਣੀ ਨੂੰ ਪ੍ਰਵਾਨਿਕਤਾ ਦਿੱਤੀ। ਇਹ ਧੁਰਕੀ ਬਾਣੀ ਹੈ, ਕਦੇ ਕਿਸੇ ਸਿੱਖ ਦੇ ਮਨ ਚ ਸ਼ੰਕਾ ਨਾ ਆ ਜਾਏ ਕਿ ਸਤਿਗੁਰਾਂ ਦੀ ਬਾਣੀ ਤਾਂ ਧੁਰਕੀ ਹੈ, ਬਾਕੀ ਭਗਤਾਂ ਦੀ ਨਹੀਂ। ਮਹਾਰਾਜ ਜੀ ਕਹਿੰਦੇ ਅਸੀਂ ਸ਼ੰਕਾ ਕੱਢਿਆ ਸਿੱਖਾਂ ਦੇ ਮਨਾਂ ਦਾ, ਕੋਈ ਕੱਲ ਨੂੰ ਸ਼ੰਕਾ ਨਾ ਕਰੇ। ਸੋ ਇੱਥੇ ਬਚਨ ਮਹਾਰਾਜ ਜੀ ਕਰਦੇ ਆ ਵੀ ਚਾਰੇ ਯੁੱਗਾਂ ਚ ਬਾਣੀ ਹੈ, ਸੱਚੀ ਬਾਣੀ ਹੈ, ਅੰਮ੍ਰਿਤਮਈ ਬਾਣੀ ਹੈ, ਮ੍ਰਿਤਯੂ ਤੋਂ ਰਹਿਤ ਕਰਨ ਵਾਲੀ ਬਾਣੀ ਹੈ। ਹਾਂ ਹੈ ਵਾਹਿਗੁਰੂ ਦੀ ਬਾਣੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਦੇ ਬੋਲ ਜਿਹੜੇ ਜਦੋਂ ਵਾਹਿਗੁਰੂ ਆਪਣੇ ਭਗਤ ਤੋਂ ਪ੍ਰਸੰਨ ਹੁੰਦੇ ਆ ਉਹਨੂੰ ਬਖਸ਼ਿਸ਼ ਕਰਦੇ। ਵਾਹਿਗੁਰੂ ਦਾ ਇੱਕ ਇੱਕ ਬੋਲ ਬਾਣੀ ਹੈ, ਤੇ ਜਿਸ ਭਗਤ ਨੂੰ ਜਿਸ ਯੁੱਗ ਚ ਮਹਾਰਾਜ ਮਿਲੇ ਹੈ ਤੇ ਕੀ ਗੱਲ ਉਸਨੂੰ ਮਹਾਰਾਜ ਨੇ ਕੋਈ ਬਚਨ ਨਹੀਂ ਕੀਤੇ ਹੈ, ਜੋ ਬਚਨ ਕੀਤੇ ਆ ਉਹੀ ਬਾਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸੱਚੀ ਬਾਣੀ ਹੈ, ਪਰਮਾਤਮਾ ਦੇ ਬਚਨ ਨੇ ਇਹ। ਤੇ ਜਿਸ ਜਿਸ ਭਗਤ ਨੂੰ ਜਿਸ ਜਿਸ ਯੁੱਗ ਜਿਸ ਜਿਸ ਜਨਮ ਚ ਹੋਏ ਹੈ ਸਭ ਸੱਚੇ ਬਚਨ ਨੇ ਜਦੋਂ ਵਾਹਿਗੁਰੂ ਵੱਲੋਂ ਹੋ ਗਏ। ਤਾਂ ਮਹਾਰਾਜ ਜੀ ਨੇ ਕਿਹਾ ਚੌਹ ਯੁੱਗ ਮਹਿ ਅੰਮ੍ਰਿਤ ਸਾਚੀ ਬਾਣੀ, ਚੌਹ ਯੁੱਗਾਂ ਦੇ ਵਿੱਚ ਹੀ ਹੈ ਮ੍ਰਿਤਯੂ ਤੋਂ ਰਹਿਤ ਕਰਨ ਵਾਲੀ ਸੱਚੇ ਪਾਤਸ਼ਾਹ ਦੀ ਬਾਣੀ, ਜਿਹਦੇ ਤੇ ਕਿਰਪਾ ਕਰਕੇ ਬਖਸ਼ ਦਿੰਦੇ ਆ ਉਹਨੂੰ ਹਾਸਲ ਹੋ ਜਾਂਦੀ ਹੈ। ਪੂਰਾ ਭਾਗ ਹਰ ਨਾਮ ਸਮਾਣੀ, ਆ ਦੇਖੋ ਮਹਾਰਾਜ ਜੀ ਨੇ ਬਚਨ ਕਰ ਹੀ ਦਿੱਤਾ, ਪੂਰੇ ਭਾਗਾਂ ਦੇ ਨਾਲ ਇਹ ਬਾਣੀ ਜਿਹੜੀ ਹੈ ਭਾਈ, ਇਹਦੇ ਵਿੱਚ ਸਿੱਖ ਦਾ ਹਿਰਦਾ ਔਰ ਇਸ ਸਿੱਖ ਦੇ ਹਿਰਦੇ ਦੇ ਵਿੱਚ ਸਮਾਉਂਦੀ ਹੈ।

ਕਰਨ ਵਾਲੇ ਵੱਡੇ ਵੱਡੇ ਦੇਵੀ ਦੇਵਤੇ ਤਰਸਦੇ ਨੇ ਇਸ ਅਵਸਥਾ ਨੂੰ। ਮਹਾਰਾਜ ਜੀ ਕਹਿੰਦੇ ਵੱਡਿਆਂ ਭਾਗਾਂ ਨਾਲ ਹਾਸਲ ਹੁੰਦੀ ਹੈ। ਤੇ ਜਦੋਂ ਮਹਾਰਾਜ ਜੀ ਇਹ ਵਚਨ ਕਰ ਦਿੰਦੇ ਆ, ਅਸੀਂ ਚਲਾਕ ਪੁਣਾ ਵਰਤ ਕੇ ਕਹਿ ਦਿੰਦੇ ਹਾਂ ਜੀ ਜਦੋਂ ਭਾਗਾਂ ਚ ਹੋਏਗਾ ਉਦੋਂ ਮਹਾਰਾਜ ਜੀ ਕਿਰਪਾ ਕਰ ਦੇਣਗੇ। ਨਹੀਂ ਭਾਈ, ਗੁਰੂ ਦੀ ਸੇਵਾ ਕਰ ਕਰਕੇ, ਸਿਮਰਨ ਕਰ ਕਰਕੇ, ਬਚਨ ਕਮਾ ਕਮਾ ਕੇ ਭਾਗ ਵੀ ਕਮਾਉਣੇ ਪੈਂਦੇ। ਐਵੇਂ ਬਿਨਾਂ ਕੀਤਿਆਂ ਨਹੀਂ ਕੁਛ ਵੀ ਮਿਲਦਾ। ਹਾਂ, ਜਿਸ ਦਿਨ ਮਹਾਰਾਜ ਜੀ ਖੁਸ਼ ਹੋ ਕੇ ਲੇਖਾ ਪਾੜ ਦਿੰਦੇ ਆ ਸਿੱਖ ਦਾ, ਉਸ ਦਿਨ ਸਿੱਖ ਪੂਰੇ ਭਾਗਾਂ ਵਾਲਾ ਹੋ ਜਾਂਦਾ। ਉਸ ਤੋਂ ਪਹਿਲੇ ਅਧੂਰਾ ਹੀ ਰਹਿੰਦਾ ਹੈ।

ਜੇ ਪੁੱਛੀਏ ਮਹਾਰਾਜ ਨੂੰ ਦਰਸ਼ਨ ਉਹਨੂੰ ਸੱਚ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਮਹਾਰਾਜ ਕਹਿੰਦੇ ਉਹਨੂੰ ਸਤਿਗੁਰੂ ਜੀ ਆਪ ਹੀ ਕਰਾਉਂਦੇ ਆ ਤਾਂ ਹੁੰਦੀ ਹੈ, ਕਿਸੇ ਬੰਦੇ ਦੇ ਕਿਤਿਆਂ ਨਹੀਂ ਹੁੰਦੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਤੇ ਨੇਤਰੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਜੀ ਦਰ ਕਰਦੇ ਪ੍ਰੀਤਵਾਨ ਭਾਈ ਤਰਨਜੋਤ ਸਿੰਘ ਅਤੇ ਬੀਬੀ ਲਵਨੀਤ ਕੌਰ ਉਹਨਾਂ ਵੱਲੋਂ ਆਪਣੀ ਬੇਟੀ ਗੁਰ ਅਸੀਸ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਬੱਚੀ ਦੇ ਸੀ ਅਤੇ ਮੇਰਾ ਪ੍ਰਿਆਸ ਰੱਖਣਾ ਸਮੂਹ ਪਰਿਵਾਰ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਬੱਚਿਆਂ ਨੂੰ ਗੁਰਮਤਿ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਪਾਤਸ਼ਾਹ ਜੀ ਮੇਰਾ ਪ੍ਰਿਆਸ ਰੱਖਣਾ ਗੁਰਮਤ ਅਨੁਸਾਰ ਸਮੂਹ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਲਈ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹੈ ਰਾਏ
ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਪਿਛਲੇ ਸਮੇਂ ਤੋਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ, ਅੱਜ ਜੋ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਜੋ ਸਮਾਗਮ ਆਰੰਭ ਹੋ ਰਹੇ ਹਨ, ਅੱਜ 10 ਵਜੇ 7 ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਆਰੰਭ ਹੋ ਰਹੇ ਹਨ। ਸੋ ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਫਿਰ ਜੋ ਸਾਰਾ ਦਿਨ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ, ਕੱਲ੍ਹ ਸ਼ਨੀਵਾਰ ਦੇ ਸ਼ਾਮਾਂ ਦੇ ਦੀਵਾਨ ਵਿੱਚ ਵੀ ਜੋ ਢਾਡੀ ਦਰਬਾਰ ਹੋਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ।

0: ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸੋ ਸਤਿਗੁਰਾਂ ਦੀ ਪਾਰ ਬਖਸ਼ ਦੁਆਰਾ ਜੋ ਪਿੰਡ ਬਿਲਗਾ ਸਮੂਹ ਸੰਗਤਾਂ ਵੱਲੋਂ ਹਰ ਸਾਲ ਸਾਹਿਬਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਜੋ ਸਮਾਗਮ ਹੁੰਦੇ ਹਨ, ਇਸ ਵੇਲੇ ਸਤਿਗੁਰਾਂ ਦੀ ਪਾਰ ਬਖਸ਼ ਦੁਆਰਾ ਸਤਿ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋਣ ਲੱਗੇ ਹਨ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਕੱਲ੍ਹ ਨੂੰ ਜੋ ਮਾਧੀ ਅਰਦਾਸ ਹੋਣੀ ਹੈ, ਠੀਕ 9 ਵਜੇ ਆਪ ਸਾਰੀਆਂ ਸੰਗਤਾਂ ਨੇ ਪਹੁੰਚ ਜਾਣਾ ਜੀ, ਅਤੇ ਐਤਵਾਰ ਨੂੰ 9 ਵਜੇ ਹੀ ਨਵੇਂ ਮਹੱਲੇ ਦੇ ਸਲੋਕ ਆਰੰਭ ਹੋਣੇ ਹਨ ਜੀ। ਬੇਨਤੀ ਪ੍ਰਵਾਨ ਕਰਨੀ, ਆਓ ਅਰਦਾਸ ਵਿੱਚ ਸ਼ਾਮਿਲ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਹ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਇਆ ਮੇ ਧਾਏ, ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ,

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ

ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ ਜੁ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ।

0: ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹਿਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀ ਆਪਣੀਆਂ ਪਿਆਰੀਆਂ ਸੰਗਤਾਂ ਦੇ ਜੋ ਹਰ ਸਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਵਿਆਹ ਪੁਰਬ ਮਨਾਉਂਦਿਆਂ ਹੋਇਆਂ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਸਮਾਗਮ ਹੁੰਦੇ ਹਨ ਅੱਜ ਸਮੂਹ ਸੰਗਤਾਂ ਵੱਲੋਂ ਪਾਤਸ਼ਾਹ ਜੀਓ ਇਸ ਵੇਲੇ ਸੱਤ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ ਉਪਰੰਤ ਆਪ ਜੀਆਂ ਨੇ ਸ੍ਰੀ ਮੁੱਖ ਵਾਗ ਬਖਸ਼ ਕੀਤੇ ਹਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਦੇ ਵਿਆਹ ਪੁਰਬ ਮਨਾਉਂਦਿਆਂ ਹੋਇਆਂ ਸਮੂਹ ਬਿਲਗਾ ਨਿਵਾਸੀ ਸੰਗਤਾਂ ਵੱਲੋਂ ਕਰਵਾਈ ਜਾ ਰਹੀ ਹੈ ਆਪਣੀਆਂ ਸੰਗਤਾਂ ਦੇ ਮਿਹਰਾਂ ਪ੍ਰਿਆਰਥ ਰੱਖਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਹਰ ਸਾਲ ਹੋਰ ਉੱਦਮ ਉਪਰਾਲਾ ਬਖਸ਼ਣਾ ਪਾਤਸ਼ਾਹ ਜੀਓ ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਇੰਦਰਪਨੀਤ ਕੌਰ ਸ਼ੇਰਗਿਰ ਉਹਨਾਂ ਵੱਲੋਂ ਸੱਚੇ ਪਾਤਸ਼ਾਹ ਤੰਦਰੁਸਤੀ ਵਾਸਤੇ ਅਤੇ ਆਪ ਜੀ ਨੂੰ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਮੂਹ ਪਰਿਵਾਰ ਦੇ ਭਲੇ ਵਾਸਤੇ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਜੀ ਆਪਣੀ ਸੇਵਾ ਆਪ ਕਰਵਾ ਲੈਣੀ ਤੀਸਰੇ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਰਵਨੀਤ ਕੌਰ ਸਮੂਹ ਸੰਘੇੜਾ ਪਰਿਵਾਰ ਵੱਲੋਂ ਪੜ੍ਹਾਈ ਪੂਰੀ ਹੋਣਾ ਅਤੇ ਜੋਬ ਮਿਲਣ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਮੇਰਾ ਪ੍ਰਾਰਥ ਰੱਖਿਆ ਆਪਣੀ ਸੇਵਾ ਆਪ ਲੈ ਲੈਣੀ ਸੱਚੇ ਪਾਤਸ਼ਾਹ ਜੀ ਚੌਥੇ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਭਾਈ ਬਲਵੰਤ ਸਿੰਘ ਅਤੇ ਜਗਦੀਪ ਕੌਰ ਸਮੂਹ ਸੰਘੇੜਾ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਮੇਰਾ ਪ੍ਰਾਰਥ ਰੱਖਣਾ ਜੀ ਆਪਣੀ ਸੇਵਾ ਆਪ ਕਿਰਪਾ ਕਰਕੇ ਲੈ ਲੈਣੀ ਪੰਜਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਬਲਵਿੰਦਰ ਸਿੰਘ ਅਤੇ ਬੀਬੀ ਰਵਿੰਦਰ ਕੌਰ ਸੱਚੇ ਪਾਤਸ਼ਾਹ ਜੀ ਪੁੱਤਰ ਨਵਜੋਤ ਸਿੰਘ ਹਰਜਾਪ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਕਰਵਾਈ ਜਾ ਰਹੀ ਹੈ ਮੇਰਾ ਪ੍ਰਾਰਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣੀ ਛੇਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਅਮਰਜੀਤ ਸਿੰਘ ਸਮੂਹ ਮਠਾਰੂ ਪਰਿਵਾਰ ਵੱਲੋਂ ਆਪਣੇ ਪੁੱਤਰ ਜਸਦੀਪ ਸਿੰਘ ਦੀ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਮੇਰਾ ਪ੍ਰਾਰਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀਓ ਸੱਤਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਬਲਦੇਵ ਸਿੰਘ ਬਿਲਗਾ ਬੀਬੀ ਪਰਮਿੰਦਰ ਕੌਰ ਉਹਨਾਂ ਦੇ ਪੋਤਰੇ ਨਵਵੀਰ ਸਿੰਘ ਅਤੇ ਨਵਜੋਤ ਸਿੰਘ ਦੀ ਗ੍ਰੈਜੂਏਸ਼ਨ ਹੋਣ 'ਤੇ ਸੱਚੇ ਪਾਤਸ਼ਾਹ ਪੜ੍ਹਾਈ ਪੂਰੀ ਹੋਣ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਸਤਿਗੁਰੂ ਸਾਹਿਬ ਜੀ ਆਪਣੀ ਸੇਵਾ ਆਪ ਕਿਰਪਾ ਕਰਕੇ ਆਪ ਲੈ ਲੈਣੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਭ ਸੰਗਤਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਸਭ ਸੰਗਤਾਂ ਨੂੰ ਤਨ ਮਨ ਧਨ ਦੁਆਰਾ ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਨਾਲ ਹੀ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਫ੍ਰੀ ਮੋੜ ਅਤੇ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਵੱਲੋਂ ਜੋ ਆਪ ਦੇ ਪਾਵਣ ਸੱਚੇ ਪਾਤਸ਼ਾਹ ਜੀ ਸੁੰਦਰ ਮਾਲਾ ਸਾਹਿਬ ਜੋ ਬਣਵਾਏ ਗਏ ਹਨ ਸੱਚੇ ਪਾਤਸ਼ਾਹ ਜੀ ਆਪ ਨੂੰ ਭੇਟ ਕੀਤੇ ਗਏ ਹਨ ਆਪ ਜੀ ਨੇ ਅੰਗੀਕਾਰ ਕਰਨੇ ਸਭ ਦੇ ਨਾਮ ਆਪ ਜੀ ਜਾਣਦੇ ਹੋ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ ਰਮਤਾ ਦੀ ਖੁਸ਼ੀ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰਕੇ ਸੱਤ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿੱਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਵਾਹਿਗੁਰੂ ਸਾਹਿਬ ਜੀਓ ਜੈ

ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ। ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ, ਦੁਬਦਾ ਲਾਗੇ ਪਚ ਮੂਏ ਅੰਤਰ ਤ੍ਰਿਸ਼ਨਾ ਅੱਗ। ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੇ ਠੱਗ, ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ। ਧੰਦਾ ਥੱਕੀ ਹੋ ਮੂਈ ਮਮਤਾ ਮਾਇਆ ਕ੍ਰੋਧ, ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ। ਸੱਚੀ ਕਾਰੇ ਸੱਚ ਮਿਲੇ ਗੁਰਮਤ, ਪੱਲੇ ਪਾਏ ਸੋ ਨਰ ਜੰਮੇ, ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਦਰ ਪ੍ਰਧਾਨ।

ਬਿਨ ਸ਼ਬਦ ਪਰਮਾਈਏ ਦੁਬਦਾ ਡੁਬੈ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨ ਬੂਜਿਆ ਮਰ ਜਨਮੈ ਆਵੈ ਜਾਇ ਰਹਾਉ। ਤਨ ਸੂਚਾ ਸੁ ਆਖੀਏ ਜਿਸਮੇ ਸਾਚਾ ਨਾਉ, ਪੈ ਸਚ ਰਾਤੀ ਦਿਹੁਰੀ ਜਿਹਬਾ ਸੱਚ ਸੁਆਉ। ਸੱਚੀ ਨਦਰ ਨਿਹਾਲੀਏ ਬਹੁੜ ਨ ਪਾਵੈ ਤਾਉ, ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ। ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ, ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ। ਪੰਚ ਭੂਤ ਸਚ ਭੈਰ ਤੇ ਜੋਤ ਸੱਚੀ ਮਨ ਮਾਹੇ, ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ। ਸ੍ਰੀ ਰਾਗ ਮਹਲਾ ਪਹਿਲਾ। ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਇੱਕ ਆਵੇ ਇੱਕ ਜਾਵ ਹੀ ਪੂਰ ਪਰੇ ਅਹੰਕਾਰ। ਮਨ ਮਨਹਟ ਮਤੀ ਬੂਢੀਏ ਗੁਰਮੁਖ

ਗਾਛੇ ਹਰਿਉ ਅੰਗੂਰ ਜਿਸ ਤੇ ਉਪਜੈ ਤਿੰਨ ਸੇ ਬਿਨਸੇ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਪ ਹੀ ਸਾਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾਂ ਕਦੇ ਨਾ ਵਿਸਾਰੇ ਹੋਏ ਜਿਉਂ ਜਿਉਂ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ ਜਿਨ ਇਹੋ ਜਗਤੋ ਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗੁਬਾਰ ਕਟਕਟ ਜੋਤ ਨਿਰੰਤਰੀ ਬੂਜੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ ਬਿਨ ਗੁਣ ਕਾਮ ਨ ਆਵੇ ਟਹਿ ਟੇਰੀ ਤਨ ਖੇ ਮੇਰੇ ਮਨ ਰਹਿ ਲਾਹ ਕਰ ਜਾਏ ਗੁਰਮੁਖ ਨਾਮ ਸਲਾਹੀਏ ਹੋਮੇ ਨਿਵਰੀ ਪਾਹੇ ਰਹਾਓ ਸੁਣ ਸੁਣ ਗੰਢਣ ਗੰਢੀਐ ਲਿਖ ਪੜ ਬੁਝੈ ਭਾਰ ਤ੍ਰਿਸ਼ਨਾ ਅਗ ਅਹਿਨਿਸ ਅਗਲੀ ਹੋਮੈ ਰੋਗ ਵਿਕਾਰ ਓ ਵੇ ਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆਂ ਬਿਨ ਨਾਵੇਂ ਦੁੱਖ ਸੰਤਾਪ ਹਰ ਜਪ ਜੀਰੇ ਛੁੱਟੀਐ ਗੁਰਮੁਖ ਚੀਨੇ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਤ੍ਰਿਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ।

ਰਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉ ਭਾਵੈ ਤਿਉ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ ਮੂਹਿਆ ਜਿਤ ਕਰ ਜਾਈਏ ਤਿਤ ਜੀਵ ਦਿਆਂ ਮਰ ਮਾਰ ਅਨਹਦ ਸ਼ਬਦ ਸੁਹਾਵ

ਖੜ ਦਰਗਹਿ ਪੈ ਨਾਈਏ ਮੁਖ ਹਰ ਨਾਮ ਨਿਵਾਸ। ਜਿਹੇ ਜਹ ਦੇਖਾ ਤਹ ਰਹਿ ਰਵ ਰਹੇ ਸਿਵ ਸ਼ਕਤੀ ਕਾ ਮੇਲ, ਤ੍ਰਹਿ ਗੁਣ ਬੰਦੀ ਦਿਹੁਰੀ ਜਿਉਂ ਆਇਆ ਜਗ ਸੂ ਖੇਲ। ਵਜੋਗੀ ਦੁਖ ਵਿਛੜੇ ਮਨ ਮੁਖ ਲਹੇ ਨਾ ਮੇਲ, ਮਨ ਬੈਰਾਗੀ ਘਰ ਵਸੇ ਸੱਚ ਪੈ ਰਾਤਾ ਹੋਏ। ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ। ਨਾਨਕ ਹੇ ਮਨ ਮਾਰ, ਨਾਨਕ ਹੇ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ, ਇਹ ਮਨੋ ਮੂਰਖੋ ਲੋਭੀਆਂ ਲੋਭੇ ਲਗਾ ਲੁਭਾਨ, ਸ਼ਬਦ ਨਾ ਭੀਜੇ ਸਾਕਤਾਂ ਗੁਰਮਤਿ ਆਵਨ ਜਾਨ। ਸਾਧੂ ਸਤਿਗੁਰ ਜੇ

ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗਹਿ ਪਤ ਪਾਈਏ ਜਾਂ ਹਰ ਨਾ ਵਸੈ ਮਨ ਮਾਹੇ ਗੁਰ ਮਿਲੇ ਸੁਖ ਪਾਈਏ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨਿਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਯੋਗ ਹਿੰਸਾ ਹੋਮੇ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ ਤਿਸ ਸਿਉ ਨਿਹੋ ਨਾ ਕੀ ਜਈ ਜੋ ਦੀਸੈ ਚੱਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਘਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵੈ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਲੇ ਹਰ ਬੋਲ ਮਨ ਸਚ ਕਸਵੱਟੀ ਲਾਈਐ ਤੁਲੀਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਏ ਰਿਦਮਾਣਕ ਅਮੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤਿਗੁਰ ਪਾਈਏ ਅਹਿਨ ਸ਼ਬਦ ਸਲਾਹੇ ਰਹਾਉ ਸਚ ਵਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉਂ ਅਗਨ ਮਰੇ ਜਲ ਪਾਈਐ ਤਿਉਂ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰਨ ਲਗਈ ਭਉ ਜਲ ਤਰੇ ਤਰਾਸ ਗੁਰਮੁਖ ਕੂੜ ਨ ਭਾਵਈ ਸਚ ਰਤੇ ਸਚ ਪਾਏ ਸਾਕਤ ਸਚ ਨ ਭਾਵਈ ਕੂੜੇ ਕੂੜੀ ਪਾਏ ਸਚ ਰਤੇ ਗੁਰ ਮੇਲਿਆ ਸਚੇ ਸਚ ਸਮਾਏ ਮਨ ਮੇ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੇ ਹੋਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲਲੇ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੇ ਸੋ ਔਗਣ ਆਵੈ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੇ ਭਉਜਲ ਪਚੇ ਪਚਾਏ ਇਹੋ ਮਾਣਕ ਜਿਉ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ ਗੁਰਮਿਲ ਭੋਜਲ ਲੰਘੀਏ ਦਰਗਹਿ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਧਨ ਉਪਜੈ ਸ਼ਬਦ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵਖਰ ਲਿਹੋ ਸਮਾਲ ਤੈਸੀ ਵਸਤ ਵਸਾਹੀਐ ਜੈਸੀ ਨਿਭੈ ਨਾਲ ਅੱਗੇ ਸਾਹੁ ਸੁਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੀ ਆਏ ਰਹਾਓ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ ਖੋਟੇ ਵਣਜ ਵਣਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੂਹ ਘਣੋ ਨਿਤ ਰੋਏ ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰ ਦਰਸਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ ਰਾਮ ਨਾਮ

ਸੰਗਰਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮੜਕੜਾ ਆਪੇ ਅੰਦਰ ਲਾਲ, ਆਪੇ ਬਹੁ ਬਿਦਰੰਗੁਲਾ ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ। ਪ੍ਰਣਵੈ ਨਾਨਕ ਬੇਨਤੀ ਤੂੰ ਸਰ

ਸਵਰਗ ਪਾਣੀ ਮਨ ਕਿਰਸਾਨ ਹਿਰਦੇ ਜਮਾਈ ਲੈ ਇਉਂ ਪਾਵਸ ਪਦ ਨਿਰਬਾਣੀ ਕਾਹੇ ਗਰਬਸ ਮੂੜੇ ਆਇਆ ਪਿਤ ਸੁਤੋ ਸਗਲ ਕਾਲ ਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਓ ਵਿਖੇ ਬਿਕਾਰ ਦੁਸ਼ਟ ਕਿਰਖਾਂ ਕਰੇ ਇਨ ਤਜ ਆਤਮੇ ਹੋਏ ਤਿਆਈ ਜਪ ਤਪ ਸੰਜਮ ਹੋਏ ਜਬ ਰਾਖੈ ਕਮਲ ਬਿਗਸੇ ਮਦ ਆਸਰਮਾਈ ਬੀਸ ਸਪਤਾਹਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ ਦਸ ਅਠਾਰਵੇਂ ਅਪਰੰਪਰੋ ਚੀਨੈ ਕਹਿ ਨਾਨਕ ਇਵ ਏਕ ਤਾਰੈ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਤਰਤੀ ਬੀਜ ਸ਼ਬਦੋ ਕਰ ਸੱਚ ਕੀ ਆਵ ਨਿਤ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਈ ਲੈ ਪਿਸਤ ਦੋਜਕ ਮੂੜੇ ਏ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਇਪ ਇਤ ਵਿਧੀ ਜਨਮ ਗਵਾਇਆ ਰਹਾਓ ਐਬ ਤਨ ਚਿੱਕੜੋ ਇਹੋ ਮਨ ਮੀਂਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਔਰ ਉਸਤਾਦ ਨਿਤ ਭਾਖਿਆ ਬੋਲੈ ਕਿਉਂ ਨਾ ਬੂਝੇ ਜਾਂ ਨਹਿ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸਮ ਕੀ ਨਦਰ ਦਿਲੇ ਪਸਿੰਦੇ ਜਿਨ ਕਰ ਏਕ ਧਿਆਇਆ ਤਿਕਰ ਰੱਖੇ ਪੰਜ ਕਰ ਸਾਥੀ ਨਾਉ ਸਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਤਨ ਕਿਤਕੂ ਸੰਜਿਆ ਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਣ ਹਾਰੋ।

ਹੁਣ ਅਨੰਤ ਕਾਰਜ ਦੀ ਰਸਮ ਪ੍ਰਾਰੰਭ ਹੋਣ ਜਾ ਰਹੀ ਹੈ। ਦਾਸਰਿਆਂ ਨੇ ਆਰੰਭਤਾ ਦਾ ਸ਼ਬਦ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਪੜ੍ਹਿਆ ਹੈ। ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਆਰੰਭਤਾ ਦੀ ਅਰਦਾਸ ਕਰਨਗੇ। ਤੋ ਇਸ ਅਰਦਾਸ ਦੇ ਅੰਦਰ ਸੁਭਾਗ ਭਰੀ ਜੋੜੀ ਔਰ ਇਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ ਮੱਥਾ ਟੇਕ ਕੇ, ਬਾਕੀ ਸੰਗਤ ਬੈਠੀ ਰਹੇ। ਭਾਈ ਸਾਹਿਬ ਜੀ ਆਰੰਭਤਾ ਦੀ ਅਰਦਾਸ ਕਰ ਰਹੇ ਨੇ।

ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਅਹਿਨਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਬੇਨਤੀ ਹੈ ਜੀ ਲੜਕੀ ਦੇ ਪਿਤਾ ਨੂੰ ਕਿ ਉਹ ਲੜਕੀ ਦਾ ਪੱਲਾ, ਵਾਹਿਗੁਰੂ ਜੀ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣਗੇ, ਨਾਲ ਹੀ ਜੋ ਪੱਲੇ ਦਾ ਸ਼ਬਦ ਪੜਿਆ ਜਾਏਗਾ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਦਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਦੇਗ ਫਤਿਹ ਬਿਰਦ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ ਦਰ ਕਰਦੇ ਪ੍ਰੀਤਵਾਨ ਲੜਕਾ ਗੈਵਨ ਸਿੰਘ ਬਰਾੜ ਸਪੁੱਤਰ ਰਾਜ ਬਰਾੜ ਕੁਲਵਿੰਦਰ ਬਰਾੜ ਅਤੇ ਲੜਕੀ ਜੈਨਟ ਸਪੁੱਤਰੀ ਅਰੋੜੇ ਅਤੇ ਮਾਰਥਾ ਸੋ ਉਹਨਾਂ ਦੋਨਾਂ ਦੇ ਸੁਭ ਆਨੰਦ ਕਾਰਜ ਹੋਏ ਹਨ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਦਾਸ ਤੋਂ ਲਾਵਾਂ ਦੇ ਪਾਠ ਕਰਦਿਆਂ ਹੋਇਆਂ ਰਾਗੀ ਸਿੰਘਾਂ ਤੋਂ ਗੁਰਬਾਣੀ ਗਾਇਨ ਕਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀ ਇਸ ਵੇਲੇ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਦੋਨਾਂ ਹੀ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਸੁਭਾਗ ਜੋੜੀ ਨੂੰ ਆਪਸੀ ਪ੍ਰੇਮ ਪਿਆਰ ਬਖਸ਼ਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਜੀ ਆਉਣ ਵਾਲੇ ਸਮੇਂ ਵਿੱਚ ਦੋਨਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀਆਂ ਕਲਾ ਬਖਸ਼ਣੀਆਂ ਅਤੇ ਸੁਭਾਗ ਜੋੜੀ ਦੇ ਸੀਸ ਤੇ ਮਿਹਰਾਂ ਪ੍ਰਾਪਤ ਰੱਖਣਾ ਸੱਚੇ ਪਾਤਸ਼ਾਹ ਜੀ ਇਸ ਖੁਸ਼ੀ ਦੇ ਸਮੇਂ ਵਿੱਚ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ ਆਪ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਆਪ ਜੀਆਂ ਨੇ ਕਾਰਜ ਸੰਪੂਰਨ ਕੀਤੇ ਹਨ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਕਜਨੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸਿੰਘ ਜੀ ਇਸ ਵੇਲੇ ਸਾਹਿਬਾਂ ਨੇ ਰਹਿਮਤ ਕੀਤੀ ਹੈ ਗੈਵਨ ਸਿੰਘ ਬਰਾੜ ਅਤੇ ਲੜਕੀ ਜੈਨਟ ਦੇ ਜੋ ਸ਼ੁਭ ਆਨੰਦ ਕਾਰਜ ਸੰਪੂਰਨ ਹੋਏ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਦੋਨਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਸੁਭਾਗ ਜੋੜੀ ਦੇ ਸੀਸ ਤੇ ਮੇਰਾ ਪ੍ਰਥ ਰੱਖਣ ਜੀ। ਸੋ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਦਾਸਰਿਆਂ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਸਾਰੀਆਂ ਸੰਗਤਾਂ ਦਾ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਭ ਤੋਂ ਪਹਿਲਾਂ ਜੋ ਸਿਰੋਪਾਉ ਦਿੱਤਾ ਜਾਏਗਾ, ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਸੋ ਜਿਹੜਾ ਲੜਕੀ ਲੜਕੇ ਦੇ ਮਾਤਾ ਪਿਤਾ ਹਨ ਉਹ ਹੀ ਇੱਥੇ ਸਗਨ ਪਾ ਸਕਦੇ ਹਨ, ਬਾਕੀ ਸੰਗਤਾਂ ਬਾਹਰ ਜਾ ਕੇ ਸਗਨ ਪਾਉਣਗੀਆਂ। ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵਕ ਭਾਈ ਬਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਬਣਜ ਵਪਾਰੀਆਂ ਜਿਨ ਵਖਰ ਲਦੜਿਆ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਿਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਓ

ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ

ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਦੂਰ ਕਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਦੂਰ ਕਰ ਹਰ ਤਿਸੇ ਨੂੰ ਸਲਾਹੇ ਜੇ ਤੁਧ ਰੱਖੇ ਬਾਹਰ ਕਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਤਰ ਸਲੋਕ ਮਹੱਲਾ ਤੀਜਾ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦਿਦਾਰ ਪੂਰੇ ਪਾਏ ਸਾ ਥਾਉ ਨਾਹੀਂ ਖਾਇਕਾ ਪੌੜੀ ਸਭ ਆਪੇ ਤੁਧ ਉਪਾਏ ਕਹਿ ਆਪੇ ਕਾਰੇ ਲਾਈ ਤੂੰ ਆਪੇ ਵੇਖ ਬਿਗਸਦਾ ਆਪਣੀ ਵਡਿਆਈ ਹਰ ਤੁਧੋਂ ਬਾਹਰ

ਨਾਨਕ ਤਾਂ ਪਰ ਜਾਪੇ ਜਾਪਤ ਲਿਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੈ ਜੀਵਣਾ ਪੌੜੀ ਤੁਦ ਆਪੇ ਧਰਤੀ ਸਾਜੀਏ ਸਾ ਚੰਦ ਸੂਰਜ ਦੋਏ ਦੀਵੇ ਦਸ ਚਾਰ ਹਟ ਤੁਦ ਸਾਜਿਆ ਵਪਾਰ ਕਰੀਵੇ ਇੱਕ ਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮ ਕਾਲ ਨ ਵਿਆਪਵੀ ਜਿਨ ਸਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁਟੀ ਵੈ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੂ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧ ਕਰ ਸਿਜਦਾ ਮਨ ਕਰ ਮਖਸੂਦ ਜਹ ਤਿਰ ਦੇਖਾ ਤਿਹ ਤਰ ਮੌਜੂਦ ਮਹੱਲਾ ਤੀਜਾ ਗੁਰਸਭਾ ਏਪਨਾ ਏਵਨਾ ਜਾਪੀਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਸਤ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਸਭ ਸਭਨਾ ਪਾਣਾ ਹਰ ਸਭ ਤੁਝੇ ਧਿਆਵੇ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਿੰਨ ਕਹੋ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ ਸਲੋਕ ਮਹੱਲਾ ਤੀਜਾ ਕਲੋ ਮਜਾਸਨੀ ਕਲੋ ਮਸਾਜਨੀ ਕਿਆ ਸਦਾ ਯੇ ਹਿਰਦੇ ਹੀ ਲਿਖ ਲੇ ਹੋ ਸਦਾ ਸਾਹਿਬ ਕੇ ਰੰਗ ਰਹੇ ਕਬੂ ਨ ਤੂਟ ਸਨੇਹੋ ਕਲੋ ਮਸਾਜਨੀ ਜਾਏ ਸੀ ਲਿਖਿਆ ਵੀ ਨਾ ਲੈ ਜਾਏ ਨਾਨਕ ਸਹਿ ਪ੍ਰੀਤ ਨ ਜਾਏ ਸੀ ਜੋ ਤੁਰ ਛੋਡੀ ਸੱਚੈ ਪਾਏ ਮਹੱਲਾ ਤੀਜਾ ਨਦਰੀ ਆਵਦਾ ਨਾਲ ਨ ਚੱਲੀ ਵੇਖੋ ਕੋ ਵਿਉ ਪਾਏ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵਲਾਏ ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣ ਭੇਦ ਜੋ ਕੀਤੇ ਸੋ

ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਿਲੇਤ। ਸਲੋਕ ਮਹੱਲਾ ਤੀਜਾ। ਕਲਮ ਜਲੋ ਸੁਣ ਮਸਵਾਣੀਏ, ਕਾਗਦ ਪੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨ ਕਰਨਾ ਜਾਏ ਮਹੱਲਾ ਤੀਜਾ। ਹੋਰ ਕੂੜ ਪੜਨਾ ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਬਿਨ ਨਾਵੇਂ ਕੋ ਥਿਰ ਨਹੀਂ। ਪੜ ਪੜ ਹੋਏ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੇ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਉਹ ਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ। ਹੋਂ ਹੋਂ ਕਰਤੀ ਸਭ ਮੂਈ ਸਭ ਮੂਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ, ਸਭ ਮੋਹੀ ਜਮਕਾਲ। ਨਾਨਕ ਗੁਰਮੁਖ ਉਭਰੇ ਸੱਚਾ ਨਾਮ ਸਮਾਲ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀ ਆਹਾ, ਮਨੁੱਖ ਸੁਧਾਂ ਕਾਲੀਆਂ, ਬਾਹਰ ਚਿੱਟ ਵੀ ਆਹਾ। ਰੀਸਾਂ ਕਰਹਿ ਤੇ ਨਾੜੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ, ਹੁੰਦੇ ਤਾਣ ਨਿਤਾਣੀਆਂ, ਰਹੇ ਨਮਾਨਣੀਆਂ। ਨਾਨਕ ਜਮਨ ਜਨਮ ਸਕਾਰ ਥਾਂ, ਜੇ ਤਿੰਨ ਕੇ ਸੰਗ ਮਿਲਾਂ ਪੌੜੀ, ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਬਤਾਏਂਦਾ, ਆਪੇ ਵਿੱਚ ਸੇਬਾਲ, ਤੂੰ ਆਪੇ ਕਮਲ ਅਲਿਪਤ ਹੈ, ਸੇ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਮਕ ਕੜੀ ਕਰ ਖਿਆਲ। ਹਰ ਤੁਦੋਂ ਬਾਹਰ ਕਿਛ ਨਹੀਂ, ਗੁਰਸਬ ਦੀ ਦੇਖ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾਰੋ ਵੈ, ਅੰਦਰ ਧੋਖਾ ਨੀਂਦ ਨਾ ਸੋਵੈ, ਜੇ ਤਨ ਖਸਮੈ ਚੱਲੇ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ। ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ। ਮਨਮੁਖ ਨਾਮ ਵਿਹੂਣਿਆ, ਰੰਗ ਕੁਸੁੰਬਾ ਦੇਖ ਨਾ ਭੁੱਲ, ਇਸਕਾ ਰੰਗ ਦਿਨ ਥੋੜਿਆ, ਸ਼ੋਸ਼ਾ ਇਸਦਾ ਮੁੱਲ। ਦੂਜੇ ਲੱਗੇ ਪਚਮੂਏ, ਮੂਰਖ ਅੰਧ ਗਵਾਰ, ਬਿਸ਼ਟਾ ਅੰਦਰ ਕੀਟ ਸੇ, ਪਏ ਪਚੇ ਵਾਰੋ ਵਾਰ। ਨਾਨਕ ਨਾਮ ਰਤੇ ਸੇ ਰੰਗੁਲੇ, ਗੁਰ ਕੇ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੈ, ਸਹਿਜੇ ਰਹੇ ਸਮਾਏ ਪੌੜੀ। ਸਿਸ਼ਟ ਸੁਭਾਈ ਸਭ ਤੁਧ ਆਪੇ, ਰਿਜਕ ਸੰਭਾਇਆ ਇੱਕ ਵੱਲ ਛਲ ਕਰ ਕਰਕੇ ਖਾਵ ਦੇ। ਮੂੰਹ ਕੂੜ ਕੁਸਤ ਤਿਨੀ ਢਾਹਿਆ, ਤੁਧ ਆਪੇ ਭਾਵੈ ਸੋ ਕਰੇ, ਤੁਧ ਉੱਤੇ ਕੰਮ ਓਏ ਲਾਇਆ, ਇੱਕ ਨਾ ਸੱਚ ਬੁਝਾਇਨ, ਤਿਨਾ ਅਤੁੱਟ ਭੰਡਾਰ ਦੇਵਾਇਆ। ਹਰ ਚੇਤ ਖਾਏ ਤਿਨਾ ਸਫਲ ਹੈ, ਅਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਬੇਦ ਬਖਾਣੇ, ਮਾਇਆ ਮੋਹ ਸੁਆਏ, ਦੂਜੇ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੇ ਸਜਾਏ। ਜਿਨ ਜੀਉ ਪਿੰਡ ਦਿੱਤਾ ਤਿਸ ਕਭੂ ਨਾ ਚੇਤੈ, ਜੋ ਦਿੰਦਾ ਰਿਜਕ ਸੰਭਾਏ। ਜਮਕਾ ਫਾਹਾ ਗਲੋਂ ਕੱਟੀਐ, ਫਿਰ ਫਿਰ ਆਵੈ ਜਾਏ, ਮਨੋ ਕਿਸ਼ੂ ਨਾ ਸੂਝੇ ਅੰਦੁਲੇ, ਪੂਰਬ ਲਿਖਿਆ ਕਮਾਏ। ਪੂਰੇ ਪਾਗ ਸਤਿਗੁਰੂ ਮਿਲੈ, ਸੁਖਦਾਤਾ ਨਾਮ ਵਸੇ ਮਨ ਆਏ, ਸੁਖ ਮਾਣੇ ਸੁਖ ਪਹਿਨਣਾ, ਸੁਖੇ ਸੁਖ ਵਿਹਾਏ। ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਰ ਸੱਚੈ ਸੋਭਾ ਪਾਈ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ, ਸੱਚ ਨਾਮ ਗੁਣਤਾਸ, ਗੁਰਮਤਿ ਆਪ ਪਛਾਣਿਆ, ਰਾਮ ਨਾਮ ਪ੍ਰਗਾਸ। ਸੱਚੋ ਸੱਚ ਕਮਾਵਣਾ, ਵਡਿਆਈ ਵੱਡੇ ਪਾਸ, ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ। ਸੱਚੇ ਸ਼ਬਦ ਸਲਾਹਣਾ,
ਸੁਖੇ ਸੁਖ ਵਿਹਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨ ਨਾਮੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹੇ ਵਿਨਾਸ ਜਿਉਂ ਪਾਵੈ ਤੂੰ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤੇ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਦ ਬਾਜੋਂ ਥਾਉ ਕੋ ਨਾਹੀ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਲਾਹਿੰਦੇ ਦਰ ਗੁਰਮੁਖਾਂ ਨੂੰ ਪਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨ ਚੀਨਈ ਮਨਮੁਖ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਬੋਧ ਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰੂ ਸੇਵਿਆ ਤਿਨ ਨਾਉ ਪਾਇਆ ਬੁਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਪਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸਬਦੀ ਹਰ ਪਾਈਐ ਹਰ ਪਾਰ ਲਗਾਏ ਮਨ ਹਟਕੇ ਨੇ ਨਾ ਪਾਇਓ ਪੁੱਛੋ ਬੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਮੇ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰ ਪੂਰੇ ਹਰਨਾਮ ਦਿੜਾਇਆ ਤਿਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ।

ਨਾਮ ਧਿਆਇਆ, ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ। ਸਲੋਕ ਮਹੱਲਾ ਤੀਜਾ। ਆਤਮ ਦੇਉ ਪੂਜੀਐ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲਈ ਗੁਰ ਕੇ ਪਾਏ ਸੁਭਾਏ, ਗੁਰਬਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚੋਂ ਜਾਏ। ਖਿਨਪਲ ਹਰ ਨਾਮ ਮਨ ਵਸੈ ਸਭ ਅਠਸਠ ਤੀਰਥ ਨਾਏ, ਸੱਚੇ ਮੈਲ ਨਾ ਲੱਗਈ ਮਲ ਲਾਗੈ ਦੂਜੇ ਜਾ ਪਾਏ। ਧੋਤੀ ਮੂਲ ਨਾ ਉਤਰੈ ਜੇ ਅਠਸਠ ਤੀਰਥ ਨਾਏ, ਮਨਮੁ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ। ਨਾਨਕ ਮਹਿਲਾ ਉਜਲ ਤਾਂ ਥੀਐ ਜਾਂ ਸਤਿਗੁਰ ਮਾਹੀ ਸਮਾਏ। ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਿਆ ਕਿਰਥ ਫਰਾਏ। ਲਿਵ ਧਾਤ ਦੋਏ ਰਾਹ ਹੈ ਕਰਮੀ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ ਮਲ ਮਨ ਹੀ ਨਾਲ ਸਾਥ, ਮਨ ਹੀ ਮੰਜ ਸਮਾਏ। ਮਨ ਜੋ ਇੱਛੇ ਸੂਲ ਹੈ ਸੱਚੇ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪਹੁੰਚੀਐ ਗੁਰਮੁਖ ਕਾਰ ਕਮਾਏ। ਵਿੜਮੰਨੇ ਜੇ ਹੋਰ ਨਾਲ ਲੂਜਣਾ ਜਾਸੀ ਜਨਮ ਗਵਾਏ, ਮਨਮੁਖੀ ਮਨ ਹਟਹਾਰਿਆ ਕੂੜ ਕੁਸਤ ਕਮਾਏ। ਗੁਰ ਪ੍ਰਸਾਦੀ ਮਨ ਜਣੈ ਹਰ ਸੇਤੀ ਲਿਵ ਲਾਏ, ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ। ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ, ਤਹਿ ਪਿਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ। ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕਹਿ ਰਹਿ ਨ ਸਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਮਨ ਬੇਕਾਰੀ ਵੇੜਿਆ ਬੇਕਾਰਾਂ ਕਰਮ ਕਮਾਏ, ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ। ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਪਾਵੈ ਸੋ ਥਾਈ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜੇ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲਹਿ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਲੱਖ ਚੁਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵਲ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੈ ਸੋਏ। ਮਹੱਲਾ ਤੀਜਾ। ਸੋ ਭਗਵਤੀ ਸੋ ਭਗਵਤੀ ਜੋ ਭਗਵੰਤੈ ਜਾਣੇ, ਗੁਰ ਪ੍ਰਸਾਦੀ ਆਪ ਪਛਾਣੇ, ਧਾਵਤ ਰਾਖੇ ਇਕਤ ਕਰ ਆਣੇ, ਜੀਵਤ ਮਰੇ ਹਰ ਨਾਮ ਬਖਾਣੇ, ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ, ਪਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ। ਸਤ ਸੰਗਤ ਸਿਉਂ

0: ਹਰ ਕਾ ਹਰ ਨਾਮ ਨ ਚੇਤੇ, ਬਹੁ ਕਰਮ ਕਮਾਏ, ਪੂਰਬ ਲਿਖਿਆ ਸੂ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੈ, ਮੋਖ ਨਾ ਪਾਏ ਪੌੜੀ, ਸਤਿਗੁਰੂ ਜਿਨੀ ਧਿਆਇਆ ਸੇ ਕੜ ਨਾ ਸਵਾਹੀ, ਸਤਿਗੁਰੂ ਜਿਨੀ ਧਿਆਇਆ ਸੇ ਤ੍ਰਿਪਤ ਅਘਾਈ, ਸਤਿਗੁਰੂ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤਿਨ ਐਥੇ ਉਥੇ ਮੁਖ ਉਜਲੇ, ਹਰ ਦਰਗੇ ਪੈਦੇ ਜਾਹੀ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੇ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ। ਮੁੰਡੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੂਈ ਆਸ, ਕਸਤੂਰੀ ਕੇ ਭੁੱਲੜੇ ਗੰਦੇ ਡੂਮ ਪਈ ਆਸ ਪੌੜੀ, ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਾਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਔਸਰ ਲਏ ਛਡਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪ ਕੁਲੱਖਣੀ ਮਨ ਖੋਟੇ ਕੁੜਿਆਰ, ਫਿਰ ਕੇ ਭਾਣੇ ਨਾ ਚੱਲੇ ਹੁਕਮ ਕਰੇ ਗਵਾਰ, ਗੁਰ ਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ, ਮੰਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ, ਬਿਨ ਨਾਮੈ ਕਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ, ਨਾਨਕ ਸਾਹ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣ ਹਾਰ। ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ ਤਿਸਦਾ ਨਾ ਤਿਸੇ ਦਿਸੇ ਉਰਵਾਰ ਨਾ ਪਾਰ, ਮਨਮੁਖ ਗਿਆਨੀ ਮਹਾਂ ਦੁੱਖ ਪਾਏਂਦੇ ਡੂਬੇ ਹਰ ਨਾਮ ਵਿਸਾਰ, ਭਲਕੇ ਉੱਠ ਬਹੁ ਕਰਮ ਕਮਾਵੈ ਦੂਜੇ ਪਾਏ ਪਿਆਰ, ਸਤਿਗੁਰ ਸੇਵੇ ਆਪਣਾ ਭੋਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰ ਧਾਰ ਪੌੜੀ, ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੀ ਕੋਏ, ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ, ਸਚਿਆਰਾਂ ਦੇ ਵਡਿਆਈ ਹਰ ਧਰਮ ਨਾ ਨਿਆਉ ਕੀ ਓਏ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰੱਖ ਲਈ ਹੋਏ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ। ਸਲੋਕ ਮਹੱਲਾ ਤੀਜਾ। ਮਨੁੱਖ ਮੈਲੀ ਕਾਮਣੀ ਕੁਲੱਖਣੀ ਕੋ ਨਾਰ, ਫਿਰ ਛੋਡਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਮੇ ਕਰੂਪ ਕਸੋਹਣੀ ਪਰ ਹਰ ਛੋਡੀ ਪਰ ਪਧਾਰ। ਮਹੱਲਾ ਤੀਜਾ। ਸਭ ਰਤੀ ਸੁਹਾਗਣੀ ਸਤਿਗੁਰ ਕੇ ਪਾਏ ਪਿਆਰ, ਸਦਾ ਰਾਵੇ ਫਿਰ ਆਪਣਾ ਸੱਚੇ ਪ੍ਰੇਮ ਪਿਆਰ, ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ, ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ, ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ, ਹਰ ਨਾਮ ਆਣਿਆ ਤੂੰ ਮਾਣ ਹੁਣ ਡਾਢੀ ਹੂੰ ਤੂੰ ਡਾਢਿਆ, ਹਰ ਅਹੰਕਾਰੀਆਂ ਮਾਰਨੇ ਵਾਏ ਮਨਮੁਖ ਮੂੜ ਸਾਧਿਆ, ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੇ ਭਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਬਸ ਹੈ ਗੁਰਮੁਖ ਬੂਝੈ ਕੋਏ। ਮਹੱਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ ਅੰਦਿਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੇ ਕਾਰ, ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ, ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦੁਆਰ, ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ, ਗੁਰਮੁਖ ਜਿਨੀ ਅਰਾਧਿਆ तिन तरिया पौजल संसार सब अवगुण गुणी मिटाया गुर आपे बख्शन हार पौड़ी हर की भगतां प्रतीत हर सब किछ जानदा हर जेवड़ नाही कोई जान हर धर्म विचारदा काड़ा अंदेसा क्यों कीजै जा नाही अधर्म मारदा सच्चा साहिब सच न्याउ पापी नर हारदा सलाहो भगतो कर जोड़ हर भगत जन तारदा श्लोक महला तीजा अपने प्रीतम मिल रहा अंतर रखा उरतार सलाही सो प्रभ सदा सदा गुर कै हेत प्यार नानक जिस नदर करे तिस मेल लय साई सुहागण नार महला तीजा गुर सेवा ते हर पाइये जा को नदर करे मानस ते देवते पए त्याया नाम हरे होमे मार मिलायन गुर के शब्द तरे नानक सहज समायन हर अपनी किरपा करे पौड़ी हर अपनी भगत कराए वड्याई वे खालियन अपनी आप करे प्रतीत आपे सेवा कालियन हर भगता नू दे आनंद थिर घरी बहालियन पापिया नू ना दे थिर रहन चुन नरक घोर चालियन हर भगता नू दे प्यार कर अंग निस्तारेन श्लोक महला पहला कबुद डोमणी कुदया कसायण पर निंदा कट चूहड़ी मुठी कुरत क्रोध चंडाल कारी कड़ी क्या थिए जा चारे बैठिया नाल सच संजम करनी कारा नावण नाव जपे ही नानक अग उत्तम सही जे पापा पंद न देही महला पहला क्या हंस क्या बगुला जाको नदर करे जो तिस पावे नानका कागो हंस करे पौड़ी कीता लोड़िए सो कम कीता लोड़िए कम सो हर पै आखिया कारज दे सवार सतगुर सच साखिया संता संग निधान अमृत चाखिया पै पंजन मेहरबान दास की राखिया नानक हर गुण गाए अलख प्रभ लाखिया श्लोक महला तीजा जियो पिंड सब तिसका सब सह दे आधार नान गुरमुख सेविया सदा सदा दतार हों बलिहारी तिनको जिन त्याया हर निरंकार ओना के मुखसद उजले ओना नू सब जगत करे नमस्कार श्लोक महला तीजा सतगुर मिले उल्टी पई नवनिध खर्चे खाओ अठारे सिद्धि पिछे लगिया फिरन निज कर वसै निज थाए अनहद तुनी सद बज दे उनमन हर लिव लाए नानक हर भगत तिना कै मन वसै जिन मस्तक लिखिया तुर पाए पौड़ी हों टाडी हर प्रभ खसम का हर के दर आया हर अंदर सुनी पुकार टाडी मुख लाया हर पुछया टाडी सद कै कित अर्थ तू आया नित देवो दान दयाल प्रभ हर नाम त्याया हर दाते हर नाम जपाया नानक पै नाया सुध एक ओंकार सतगुर प्रसाद श्री राग कबीर जियो का एक स्वान कह कर गावना जननी जानत सत बड़ा होत है इतना को ना जाने जे दिन दिन अवध घटत है मोर मोर कर अधिक लाड तर पेखत ही जम राव हसै ऐसा तै जग परम लाया कैसे बूझे जब मोहया है माया रहाओ कहत कबीर छुडो छुड़ बिख्या रस इत संगत निश्चो मरना रमैया जपो प्राणी अंत जीवन बाणी इन विद भव सागर तरना जां तिस भावे तां लागे पाओ परम पुलावा बिचों जाए उपजे सहज ज्ञान मत जागे गुर प्रसाद अंतर लिव लागे इत संगत ना ही मरना हुक्म पछाण ता खसमै मिलना रहाओ दूजा श्री राग त्रिलोचन का माया मुहमन आगलड़ा प्राणी जरा मरण पो विसर गया कुटंब देख बिकसे कमला ज्यों पर कर जो है कपट नरा दूड़ा आयो जमे तना ਤਿਨ ਆਗਲੜੇ ਮੈਂ ਰਹਿਣ ਨਾ ਜਾਏ। ਕੋਈ ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠਲਾ ਲੈ ਪਾੜੀ ਬਲਾਏ, ਮਿਲ ਮੇਰੇ ਰਮਈਆ ਮਹਿਲੇ ਛਡਾਏ ਰਹਾਓ। ਅਨਕ ਅਨਕ ਭੋਗ ਰਾਜ ਬਿਸਰੇ, ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ, ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆਂ, ਬਿਖਮ ਕੋਰ ਪੰਥ ਚਾਲਣਾ ਪ੍ਰਾਣੀ ਰਬ ਸਸ ਨਹਿ ਤਹਿ ਨਾ ਪ੍ਰਵੇ ਸੰਗ, ਮਾਇਆ ਮੋਹਤ ਬਿਸਰ ਗਿਆ ਜਾਂ ਤਜੀ ਅਲੇ ਸੰਸਾਰੰਗ। ਆਜ ਮੇਰੇ ਮਨ ਪ੍ਰਗਟ ਪਿਆ ਹੈ, ਪੇਖੀ ਅਲੇ ਧਰਮ ਰਾਓ, ਤਹਿ ਕਰ ਦਲ ਕਰ ਮਹਾਂਬਲੀ ਤਿਨ ਆਗਲੜੇ ਮੈਂ ਰਹਿਣ ਨਾ ਜਾਏ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਹਾਂ ਤਾਂ ਵਣ ਤ੍ਰਿਣ ਰਤਨਾ ਰਤਾ ਰਤੜਾ ਨਰਾਇਣਾ, ਐ ਜੀ ਤੂੰ ਆਪੇ ਸਭ ਕਿਛ ਜਾਣਦਾ ਬਧ ਤ੍ਰਿਲੋਚਨ ਰਾਮਈਆ। ਸ਼੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੂਰੇ ਪੰਡੀਆ, ਅਬ ਕਿਛ ਕਹਿਣ ਨਾ ਜਾਈ। ਸੁਰਨਰ ਗਣ ਗੰਧਰਵ ਜਿਨ ਮੋਹੇ, ਤ੍ਰਿਭਵਨ ਮੇਖਲੀ ਲਾਈ। ਰਾਜਾ ਰਾਮ ਅਨਹਤ ਕਿੰਗੁਰੀ ਬਾਜੈ, ਜਾਂ ਕੀ ਦਿਸ਼ਟ ਨਾਦਲ ਬਿਲਾਗੈ ਰਹਾਓ। ਭਾਠੀ ਗਗਨ ਸਿੰਘਿਆ ਅਰ ਚੁੰਘਿਆ, ਕਨਕ ਕਲਸ਼ ਇੱਕ ਪਾਇਆ। ਤਿਸਮੈ ਤਾਰ ਚੂਏ ਅਤਿ ਨਿਰਮਲ, ਰਸਮੈ ਰਸਨ ਰਸਾਇਆ। ਏਕ ਜੂ ਬਾਤ ਅਨੂਪ ਬਣੀ ਹੈ, ਭਵਨ ਪਿਆਲਾ ਸਾਜਿਆ। ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਐਸਾ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗਰਾਤਾ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪਹਿਰਿਆਂ ਕੇ ਕਰ ਗਾਵਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਿਰ ਗਰਭ ਕੁੰਡਲ ਜਬ ਆਛਤ, ਉਰਦ ਧਿਆਨ ਲਿਵ ਲਾਗਾ। ਮ੍ਰਿਤਕ ਪਿੰਡ ਪਦ ਮਦਨਾ ਅਹਿਨਿਸ, ਏਕ ਗਿਆਨ ਸੂ ਨਾਗਾ। ਤੇ ਦਿਨ ਸਮਲ ਕਸ਼ਟ ਮਹਾਂ ਦੁਖ, ਅਬ ਚਿਤ ਅਧਿਕ ਪਸਾਰਿਆ। ਗਰਭ ਛੋੜ ਮਿੱਤਰ ਮੰਡਲ ਆਇਆ, ਤੋ ਨਰਹਰ ਮਨੋ ਵਿਸਾਰਿਆ। ਫਿਰ ਪਛਤਾਵੇਗਾ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ। ਚੇਤ ਰਾਮ ਨਾਹੀ ਜੰਪੁਰ ਜਾਹੇਗਾ, ਜਨ ਵਿਚਰੈ ਅਨਰਾਧਾ ਰਹਾਓ। ਬਾਲ ਬਨੋਦ ਚੰਦਰਸ ਚੰਦਰਸ ਲਾਗਾ, ਖਿਨ ਖਿਨ ਮੋਹੇ ਵਿਆਪੈ। ਰਸਮਿ ਸਮੇਤ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਜਪ ਤਪ ਸੰਜਮ ਛੋੜ ਸੁਕਿਰਤ ਮਤ, ਸੁਕਿਰਤ ਮਤ ਰਾਮ ਨਾਮ ਨਾ ਅਰਾਧਿਆ। ਉਛਲਿਆ ਕਾਮ ਕਾਲ ਮਤ ਲਾਗੀ, ਤੋ ਆਨ ਸਕਤ ਗਲ ਬਾਂਧਿਆ। ਤਰਨ ਤੇਜ ਪਰ ਤ੍ਰੈ ਮੁਖ ਜੋ ਹੈ, ਸਰ ਅਪ ਸਰ ਨਾ ਪਛਾਣਿਆ। ਉਨਮਤ ਕਾਮ ਮਹਾਂ ਬਿਖ ਭੂਲੇ, ਪਾਪ ਪੁੰਨ ਨਾ ਪਛਾਣਿਆ। ਸੁਤ ਸੰਪਤ ਦੇਖ ਇਹੋ ਮੰਨਿਆ, ਗਰਭਿਆ ਰਾਮ ਹਿਰਦੇ ਤੇ ਖੋਇਆ। ਅਵਰ ਮਰਤ ਮਾਇਆ ਮਨ ਤੋਲੇ, ਤੋ ਪਗ ਮੁਖ ਜਨਮ ਬਗੋਇਆ। ਪੁੰਡਰ ਕੇਸ ਕੁਸਮ ਤੇ ਧੋਲੇ, ਸਪਤ ਪਤਾਲ ਕੀ ਬਾਣੀ। ਲੋਚਨ ਸਰਮੈ ਬੁੱਧ ਬਲ ਨਾਠੀ, ਤਾਂ ਕਾਮ ਪਵਸ ਮਧਾਣੀ। ਤਾਂ ਤੇ ਵਿਖੇ ਪਈ ਮਤ ਮਾਵਸ, ਮਤ ਪਾਵਸ ਕਾਇਆ ਕਮਲ ਕੁਮਲਾਣਾ। ਅਵਗਤ ਬਾਣ ਛੋੜ ਮਿੱਤਰ ਮੰਡਲ, ਤੋ ਪਾਛੇ ਪਛਤਾਣਾ। ਨਕੁੱਟੀ ਦੇਹ ਦੇਖ ਮਨ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਸ਼ੂ ਨਾ ਸੂਝੈ। ਥਾਕਾ ਤੇਜ ਉੜਿਆ ਮਨ ਪੰਖੀ, ਕਰ ਆਂਗਨ ਨਾ ਸੁਖਾਈ। ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ ਸ੍ਰੀ ਰਾਗ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨ ਕਟਕ ਜਲ ਤਰੰਗ ਜੈਸਾ। ਜੋ ਪੈ ਹਮਨਾ ਪਾਪ ਕਰੰਤਾ, ਇਹ ਅਨੰਤਾ। ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ। ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾ ਨੀਜੇ ਜਨ ਤੇ ਸੁਆਮੀ। ਸਰੀਰ ਰਾਧੇ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੈ ਕੋ। ਰਾਗ ਮਾਜ ਚੌਕ ਦੇ ਘਰ ਪਹਿਲਾ ਮਹੱਲਾ ਚੌਥਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ। ਨਿਰਭਉ ਨਿਰਵੈਰ ਅਕਾਲ ਮੂਰਤ, ਜੋਨੀ ਸਹਿ ਭੰਗ ਪ੍ਰਸਾਦ। ਹਰ ਹਰ ਨਾਮ ਹਰਮਨ ਪਾਇਆ, ਵਡਭਾਗੀ ਹਰ ਨਾਮ ਧਿਆਇਆ। ਗੁਰਪੂਰੇ ਹਰਨਾਮ ਸਿੱਧ ਪਾਈ, ਕੋ ਬਿਰਲਾ ਗੁਰਮਤ ਚੱਲੈ ਜੀਓ, ਮੈਂ ਹਰ ਹਰ ਖਰਚ ਲਿਆ ਬਨ ਪੱਲੈ, ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੈ, ਗੁਰਪੂਰੇ ਹਰ ਨਾਮ ਦੜਾਇਆ, ਹਰ ਨਿਹਚਲ ਹਰ ਤਨ ਪੱਲੈ ਜੀਓ, ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹੇ ਬਹਿ ਚੱਲੈ ਜੀਓ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ, ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਜਨ ਨਾਨਕ ਹਰ ਤਨ ਪੱਲੈ ਜੀਓ। ਮਾਜ ਮਹੱਲਾ ਚੌਥਾ, ਮਧੂ ਸੂਦਨ ਮੇਰੇ ਮੰਤਨ ਪ੍ਰਾਨਾ, ਹੋ ਹਰ ਬਿਨ ਦੂਜਾ ਅਵਰ ਨਾ ਜਾਣਾ, ਕੋਈ ਸੱਜਣ ਸੰਤ ਮਿਲੇ ਵਡ ਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ, ਹੋ ਮੰਤਨ ਖੋਜ ਪਾਲ ਪਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ, ਮਿਲ ਸਤ ਸੰਗਤ ਖੋਜਤ ਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਹੰਬਾਰਕ ਦੀਨ ਕਰੋ ਪਤਪਾਲਾ, ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਵਿਗਸੈ ਜੀਓ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ, ਮੇਰੇ ਮੰਤਨ ਵੇਦਨ ਗੁਰ ਬਿਰੋਂ ਲਗਾਵੈ, ਹਰ ਹਰ ਦਇਆ ਕਰੋ ਗੁਰ ਮੇਲੋ, ਜਨ ਨਾਨਕ ਗੁਰ ਮਿਲ ਰਹਿਸੈ ਜੀਓ। ਮਾਜ ਮਹੱਲਾ ਚੌਥਾ, ਹਰ ਗੁਣ ਪੜੀਏ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਉਜਲ ਦੁੱਤਰ ਤਰੀਐ ਜੀਓ, ਆਓ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾ ਮੈਂ ਦੇਹ ਸੁਨੇਹਾ, ਮੇਰਾ ਪ੍ਰੀ ਮੇਰਾ ਮਿੱਤਰ ਸਖਾਇਆ ਸੋ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ, ਮੈਂ ਦੱਸੇ ਹਰ ਨਰ ਹਰੀਐ ਜੀਓ, ਮੇਰੀ ਬੇਦਨ ਹਰ ਗੁਰ ਪੂਰਾ ਜਾਣੈ, ਹੋ ਰਹਿ ਨਾ ਸਕਾਂ ਬਿਨ ਨਾਮ ਬਖਾਣੇ, ਮੈਂ ਔਖਦ ਮੰਤਰ ਦੀ ਜੈ ਗੁਰਪੂਰੈ, ਮੈਂ ਹਰ ਹਰ ਨਾਮ ਉਧਰੀਐ ਜੀਓ, ਹਮ ਚਾਤ੍ਰਿਕ ਦਿਨ ਸਤਿਗੁਰ ਸਰਣਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਐ ਜੀਓ। ਮਾਜ ਮਹੱਲਾ ਚੌਥਾ, ਹਰ ਜਨ ਸੰਤ ਮਿਲ ਮਿਰ ਪਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਦਾ ਪੂਰਨ ਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਭੀਜੈ ਜੀਓ, ਮਿਲ ਸਤ ਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਭਾਣੀ, ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਪਰਮ ਚੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ, ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ, ਗੁਰਮਤ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਭੀਜੈ ਜੀਓ। ਮਾਜ ਮਹੱਲਾ ਚੌਥਾ, ਹਰ ਗੁਣ ਗਿਆਨ ਹਰ ਰਸ ਹਰ ਹਰ ਗੁਣ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ, ਆਵੋ ਸੰਤ ਮੈਂ ਗੱਲ ਮਿਲਾਈਐ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ, ਹਰ ਕੇ ਸੰਤ ਮਿਲੋ ਮਨ ਦੇਵਾਂ, ਜੋ ਗੁਰਮੁਖ ਗੁਰਬਾਣੀ ਮੁਖ ਚੌਦਾ ਜੀਓ, ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ, ਭਾਗਹੀਨ ਸਤਿਗੁਰ ਨਹੀਂ ਪਾਇਆ, ਮਨਮ ਗਰਭ ਜੂਨੀ ਨਿਤ ਪਾਉਂਦਾ।
1: ਮਾਜ ਮਹੱਲਾ ਪੰਜਵਾਂ, ਚੁੱਪ ਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੇ ਨਿਆਈ, ਤ੍ਰਿਖਣ ਉਤਰੇ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਕੋਲੀ ਜੀ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰਹੋਵਾ ਦੇਖੇ ਸਾਰੰਗ ਪਾਣੀ, ਤੰਸ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹੋ ਘੋਲੀ ਜੀ ਘੋਲ ਕੁਮਾਈ, ਗੁਰਸੱਜਣ ਮੀਤ ਮੁਰਾਰੇ ਜੀਓ ਰਹਾਓ, ਇੱਕ ਘੜੀ ਨਾ ਮਿਲਤੇ ਦਾ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਤੁਦ ਭਗਵੰਤਾ,

ਮਲਾਇਆ ਪ੍ਰਭ ਬਿਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ, ਹੋ ਕੋਲੀ ਜੀਉ ਕੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ। ਰਾਗ ਮਾਜ ਮਹੱਲਾ ਪੰਜਵਾਂ, ਸਾਰਾ ਤੁਸਾਵੇ ਜਿੱਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਸੁਰ ਦਾ ਸੁਹੇਲਾ ਹਜੇ ਤੇਰੇ ਦੇ ਤੂੰ ਬੁੱਠਾ, ਸਭਨਾ ਕੇ ਦਾਤਾ ਰਜੀਓ, ਤੂੰ ਸਾਜਾ ਸਾਹਿਬ ਬਾਪ ਹਮਾਰਾ, ਨੌਨ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਗਾਵੈ, ਸੋਈ ਭਗਤ ਤੁਮਾਰਾ ਜੀ ਓ, ਸਭ ਗੋ ਅਸ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ। ਸਭੇ ਸਾਜੀ ਵਾਲ ਸੁਨਾਏ ਨਾ, ਤੂੰ ਕਿਸੇ ਨਾ ਦਿਸੇ ਬਾਹਰ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ, ਤੂੰ ਆਪੇ ਮਨਮੁਖ ਜਨਮ ਪਵਾਏ ਹੈ, ਨਾਨਕ ਦਾ ਤੇਰੇ ਬਲਹਾਰ ਹੈ, ਸਭ ਤੇਰਾ ਖੇਲ ਦਸਾਹਰਾ ਜੀਓ। ਮਾਂਜ ਮਹੱਲਾ ਪੰਜਵਾਂ, ਅਨਹਦ ਵਾਜੈ ਸਹਿ ਸੁਹੇਲਾ, ਸਬਦ ਨੰਦ ਕਰੇ ਸਦ ਕੇਲਾ, ਸਹਿਜ ਗੁਪਾ ਮੈਂ ਤਾੜੀ ਲਾਈ, ਆਸਨ ਊਚ ਸਵਾਰਿਆ ਜੀਓ, ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਦਾ ਸੋਈ ਪਾਇਆ, ਤ੍ਰਿਪਤ ਗਾਏ ਰਹਿਆ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਇਆ ਦਿਖਾ ਰਿਹਾ ਜੀਓ, ਆਪੇ ਰਾਜਨ ਆਪੇ ਲੋਗਾਇਆ, ਨਿਰਬਾਣੀ ਆਪੇ ਭੋਗਾਇਆ, ਆਪੇ ਤਖਤ ਬਹਿ ਸੱਚ ਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜੀਓ, ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਜ ਮਹੱਲਾ ਪੰਜਵਾਂ, ਜਿਤ ਘਿਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ, ਅਨੰਦ ਬਿਨੋਦ ਤਿਤ ਘਰ ਸੁਹੇ, ਜੋਤਨ ਕੰਤ ਸਿਗਾਰੀ ਜੀਓ, ਸਾਗੁਣਵੰਤੇ ਸਾਵੜ ਭਾਗਣ, ਰੂਪਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਕੜ ਵਿਚੱਖਣ, ਜੋ ਧਾਰਨ ਕੰਤ ਪਿਆਰੀ ਜੀਓ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾਕੁਲਵੰਤੀ ਸਾ ਸੁਭਰਾਈ, ਜੋ ਬਿਰਕ ਰੰਗ ਸਵਾਰੀ ਜੀਓ, ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਬਰਮੇਲ ਲਈ ਅੰਗ ਲਾਏ, ਸੁਹਾਗ ਵਰ ਅਗਮ ਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਮਾਜ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਪਾਤ ਪਾਤ ਬਨ ਬਨ ਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ ਜੀਓ, ਘਟ ਸਸਤ ਵਿਚਰਤ ਮੁੱਖ ਗਿਆਨ, ਪੂਜਾ ਤਿਲਕ ਤੀਰਥ ਇਸ਼ਨਾਨ, ਨਿਵਲੇ ਕਰਮ ਆਸਨ ਚੌਰਾਸੀ, ਇਨਮੇ ਸਾਂਤ ਨਾ ਆਵੇ ਜੀਓ, ਅਨਕ ਬਰਖ ਕੀਏ ਜਪ ਤਾਪਾ, ਗਮਨ ਕੀਆ ਧਰਤੀ ਪਰਮਾਤਾ, ਇੱਕ ਕਿਨ ਹਿਰਦੈ ਸੰਤ ਨਿਆ ਵਹਿ, ਜੋਗੀ ਬੋਹਰ ਬੋਹਰ ਉਠਤਾਵੈ ਜੀਓ, ਕਰ ਕਿਰਪਾ ਮੋਹ ਸਾਧ ਮਿਲਾਇਆ, ਮੰਤਨ ਸੀਤਲ ਧੀਰਜ ਪਾਇਆ, ਪ੍ਰਭ ਅਬਨਾਸੀ ਬਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਪਰੰਪਰ ਦੇਵਾ, ਗਮ ਗੋਚਰ ਲੱਖ ਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵ ਗੁਰਮੰਗਾਤੀ ਜੀਓ, ਗੁਰਮੁਖ ਮਧੂਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਭਾਈਐ, ਹੋਰ ਤ ਕਿਤ ਨ ਭਾਤੀ ਜੀਓ, ਨਿਰਹਾਰੀ ਕਿਸਮ ਨਿਰਵੈਰਾ, ਕੋੜਜ ਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਇਕਾਤੀ ਜੀਓ, ਅਮੋਘ ਦਰਸ਼ਨ ਬੇਅੰਤ ਅਪਾਰਾ, ਵਡ ਸਮਰਾਟ ਸਦਾ ਦਾਤਾਰਾ, ਗੁਰਮੁਖ ਨਾਮ ਜਪੀਏ ਤਤ ਤਰੀਏ, ਗਤ ਨਾਨਕ ਵਿਰਲੀ ਜਾਤੀ ਜੀਓ। ਮਾਜ ਮਹੱਲਾ ਪੰਜਵਾਂ, ਕਹਿਆ ਗੁਰਨਾ ਦਿੱਤਾ ਲੈਣਾ, ਗਰੀਬਾ ਨਾਥਾ ਤੇਰਾ ਮਾਣਾ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ, ਭਾਣੇ ਉੱਜੜ ਭਾਣੇ ਰਾਹ ਭਾਣ, ਹਰ ਗੁਣ ਗੁਰਮੁਖ ਗਵਾਹ, ਪਾੜੇ ਭਰਮ ਭਵੈ ਬਜੂ ਨੀ, ਸਭ ਕਛ ਸਿਰ ਜਾਈ ਜੀਓ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ, ਅਗਮ ਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ।

ਲੱਤਾ ਜਿਸ ਮਾਲੀ ਤਾਂ ਸਭ ਦੁੱਖ ਲੱਤਾ ਚਿੰਤਨ ਰੁਕ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਵਰਗ ਵਾਂਗੀ ਹੋ ਸਭ ਕੁਛ ਮੰਗਾ ਦਿੰਦੇ ਤੂਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨਦਿਆਲ ਗੋਪਾਲਾ ਜੀਓ ਹੋ ਬੁਲਾਰੇ ਸਤਿਗੁਰੂ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਹਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਝ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗੈਰ ਗੰਭੀਰ ਬੇਅੰਤ ਗੋਬਿੰਦੇ ਉੱਚਤਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁੱਖ ਭੰਜਨ ਨਿਧਾਨ ਅਮੁੱਲੇ ਨਿਰਭਉ ਨਿਰਵੈਰ ਅਥਾਹ ਤੁਲੇ ਅਕਾਲ ਮੂਰਤ ਅਜੂਨੇ ਸੰਭਉ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗੇ ਹਰ ਰੰਗ ਗੋਪਾਲਾ ਉਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜੀਓ ਦੁੱਖ ਸੁਖ ਪਿਆਰੇ ਤੁਦ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪ੍ਰੀਮਾ ਜੀਓ ਮਾਝ ਮਹਲਾ ਪੰਜਵਾਂ ਧੰਨ ਸੁ ਵੇਲਾ ਜਦ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਧਰਿਆ ਧਨ ਮੂਰਤ ਚਸੇ ਭਲ ਘੜੀਆ ਧੰਨ ਸੋ ਵੇ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਵਾ ਹਰ ਮਾਰਗ ਚਲਤ ਭਰਾਮ ਸਗਲਾ ਖੋਵਾ ਨਾਮ ਨਿਧਾਨ ਸਤਿਗੁਰ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਰ ਤੇਰੀ ਬਾਣੀ ਤੁਧ ਆਪ ਕਦੇ ਤੇ ਆਪ ਵਖਾਣੀ ਗੁਰ ਕਹਿਆ ਸਭ ਇੱਕੋ ਇੱਕੋ ਅਵਰਨਾ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕੀ ਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪਾਹੈ ਵਸਤ ਇੱਕ ਮਾਂਗੋ ਕਰੋ ਬੇਨਤੀ ਕਰੋ ਬੇਨਤੀ ਮਾਨ ਤਿਆਗੋ ਵਾਰ ਵਾਰ ਜਾਈ ਲਾ ਖਬਰੀਆ ਦੇਵ ਸੰਤਨ ਗਾ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰਾ ਸਦਾ ਸੁਖ ਦਾਤੇ ਸਭ ਕੁ ਤੋਂ ਮਹੀ ਤੇ ਬਰਸਾਵ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪਨੀਤਾ ਬਿਖਮ ਤਿਨਾ

ਜੀਉ ਸਦਨ ਮੌਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਜਾਇਆ ਹਰ ਹਮਰਾ ਹਮਾਰਕ ਦਾਸੇ ਨਾਨਕ ਭਗਤ ਨਾਨਕ ਸ਼ਬਦ ਗੁਰੂ ਸੱਚ ਦੀਨ ਜੀਉ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਇ ਦੁਖ ਬਿਡਾਰਨ ਹਰਿਆ ਵਰਸਾਦ ਜਗ ਸਗਲੇ ਦੇਖੇ ਮਾਨ ਹਰ ਰਸ ਸਭ ਤੇ ਮਿੱਠਾ ਜੀਉ ਜੋ ਜੋ ਪੀਵੈ ਸੋ ਤ੍ਰਿਪਤਾ ਵੈ ਅਮਰ ਹੋਵੈ ਜੋ ਨਾਮ ਜੋ ਨਾਮ ਰਸ ਪਾਵੈ ਨਾਮ ਰਿਧਾਨ ਤਿਸ ਪ੍ਰਾਪਤ ਜੈ ਸੋ ਸ਼ਬਦ ਗੁਰੂ ਮਾਨ ਬੂਟਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਤਿ ਅਗਾਨਾ ਜਿਨ ਹਰ ਸਾਧ ਪਾਇਆ ਸੋ ਨਾ ਡੁਲਾਨਾ ਤਿਸ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗ ਬੈਠਾ ਜੀਉ ਹਰ ਇੱਕ ਸਾਥ ਆਇਆ ਵਰਸਾਣੇ ਬਹੁਤੇਰੇ ਤਿਸ ਲਗ ਮੁਕਤ ਭਏ ਘਨੇਰੇ ਨਾਮ ਨਿਧਾਨ ਗੁਰੂ ਪਾਈਐ ਕੋ ਨਾਨਕ ਬਿਰਲੀ ਡਿਠਾ ਜੀਉ ਮਾਝ ਮਹੱਲਾ ਪੰਜਵਾਂ ਰਿਸ ਸਿੱਧ ਨਿਧ ਸਿੱਧ ਰਿਹਦ ਹਰ ਹਰ ਹਰ ਮੇਰਾ ਜਨ ਪਦਾਰਥ ਗਰ ਗੰਭੀਰ ਲਾ ਕੋਟ ਖੁਸ਼ੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਪੇਖਤ ਭਾਈ ਪੰਡੇਤਾ ਸਗਲ ਉਧਾਰ ਭਾਈ ਮੇਤਾ ਅਗਮ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਦਾ ਸੱਚ ਤਿਆਈ ਜੀਓ

ਜਨ ਨਾਨਕ ਸਾਹਿਬ ਸਮਾਏ ਜੀਓ ਮਾਝ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵ ਹੋ ਪ੍ਰਭੂ ਦਇਆ ਤੇ ਮੰਗਲ ਗਾਵ ਉਠਤ ਬੈਠਤ ਸੋਭਤ ਜਾਗਤ ਹਰ ਧਿਆਈਆ ਸਗਲ ਅਵਰਦਾ ਜੀਓ ਨਾਮ ਔਖਦ ਮੋਕੋ ਸਾਧੂ ਦੀਆ ਕਲਬ ਕਟ ਨਿਰਮਲ ਥੀਆ ਅਨੰਦ ਭਾਇਆ ਨਿਕਸਾ ਪੀਰਾ ਸਗਲ ਬਿਨਾਥੇ ਸਗਲ ਬਿਨਾਸੇ ਦਰਦਾ ਜੀਓ ਜਿਸਕਾ ਅੰਗ ਕਰੇ ਮੇਰਾ ਪਿਆਰਾ ਸੁਮੁਖਤਾ ਸਾਗਰ ਸੰਸਾਰਾ ਸਤਿਗੁਰੇ ਜੈਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਪਦੇ ਸਾਧੂ ਸੰਗਤ ਪਾਏ ਗੁਰ ਭੇਟ ਤਾਂ ਹੋ ਗਈ ਬੁਲਾਏ ਸਾਹ ਸਾਹ ਸਹਾਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੋਇ ਪੜਦਾ ਜੀਓ ਮਾਝ ਮਹੱਲਾ ਪੰਜਵਾਂ ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਠਾਕੁਰ ਹੀ ਕਾਇਆ ਹਰ ਜੀਓ ਕਾੜ ਸਲਗ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਇ ਕਮਾਵੈ ਜੋ ਸਾਹਿਬ ਭਾਵੈ ਸੇਵਕ ਅੰਦਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ

ਸੰਗ ਜਾਹਰ ਜੀਓ ਆਪਣੇ ਠਾਕਰ ਜੋ ਪਹਿਰਾਇਆ ਬਹੁਰਨ ਲੇਖਾ ਪੁੱਛ ਬੁਲਾਇਆ ਤੇ ਸੇਵਕ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗੌਹਰ ਜੀਓ ਮਾਝ ਮਹਲਾ ਪੰਜਵਾਂ ਸਭ ਕੁਛ ਕਰ ਮੈਂ ਹੈ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਗੁਰਪ੍ਰਸਾਦ ਜਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ

ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁੱਕਾ ਹਰਿਆ ਸਮਤ ਪਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜੋ ਜਲਹਿ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਭਰਾਮ ਕਟੇ ਕਵਾੜਾ ਬਹੁੜਨਾ ਹੋਈਐ ਜੋਲਾ ਜੀਓ ਮਾਝ ਮਹੱਲਾ ਪੰਜਵਾਂ ਤਿਸ ਗੁਰਬਾਣੀ ਜਿੰਤੂ ਸੋੜਿਆ ਤਿਸ ਬਲਹਾਰੀ ਜਿਨ ਰਸਨਾ ਭਾਣਿਆ ਵਾਰ ਵਾਰ ਜਾਈ ਤਿਸ ਬਿਟੋ ਜੋ ਮਰ ਤਨ ਤੁਧ ਆਰਾਧ ਜੀਓ

ਵਰ ਰੂਪ ਹੂੰ ਦਰਸ਼ਨ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਘਨੇਰੇ ਤੂੰ ਇੱਕੋ ਨਿਚਲ ਹਗਮ ਪਰ ਕੁਦਰਤ ਬੂਝ ਜਾਵਣ ਆਮ ਹੋਂ ਬਾਰੀ ਜੀਓ ਬਾਰੀ ਰਾਮ ਨਾਮ ਮਨ ਵਸਾਵਣ ਆਮ ਤਿਸ ਰੂਪ ਨਾ ਰੇਖਿਆ ਵਰਨ ਨ ਕੋਹੀ ਗੁਰਮਤੀ ਆਪ ਬਜਾਵਣ ਆਮ ਰਹਾ ਸਭ ਏਕਾ ਜੋਤ ਜਾਣੇ ਜੇ ਕੋਹੀ ਸਤਿਗੁਰ ਸੇਵਿਆ ਪ੍ਰਗਟ ਹੋਹੀ ਗੋਬਤ ਪ੍ਰਗਟ ਵਰਤੇ ਸਭ ਥਾਹੀ ਜੋਤੀ ਜੋਤ ਮਲਾਵਣ ਆਮ ਤ੍ਰਿਸ਼ਨਾਗਨ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਹੰਕਾਰਾ ਮਰ ਮਰ ਜਨਮੇ ਪਤ ਗਵਾਵੇ ਆਪਣੀ ਬਿਰਥਾ ਜਨਮ ਗਵਾਵਣ ਆਮ ਗੁਰ ਕਾ ਸ਼ਬਦ ਕੋ ਬਿਰਲਾ ਬੂਝੇ ਆਪ ਮਾਰੇ ਤਾਂ ਤ੍ਰੈਪਨ ਸੂਝੇ ਫਿਰ ਉਹ ਮਰੇ ਨ ਮਰਨਾ ਹੋਵੇ ਸਹਿਜੇ ਸੱਚ ਸਮਾਵਣ ਆਮ ਮਾਇਆ ਮੈਂ ਫਿਰ ਚੇਤ ਨ ਲਾਹੇ ਗੁਰ ਕੇ ਸ਼ਬਦ ਸਦ ਰਹੇ ਸਮਾਹੇ ਸੱਚ ਸਲਾਹੇ ਸਭ ਘੱਟ ਅੰਤਰ ਸੱਚੋ ਸੱਚ ਸੁਹਾਵਣ ਆਮ ਸੱਚ ਸਲਾਹੀ ਸਦਾ ਹਜੂਰ ਹੈ ਗੁਰ ਕੇ ਸ਼ਬਦ ਰਿਹਾ ਭਰਪੂਰ ਹੈ ਗੁਰ ਪ੍ਰਸਾਦੀ ਸੱਚ ਨਦਰ ਹੀ ਆਪ ਹੈ ਸੱਚੇ ਹੀ ਸੁਖ ਪਾਵਣ ਆਮ ਸੱਚ ਮਨ ਆਉਂਦਾ ਰਿਹਾ ਸਮਾਹੇ ਸਦਾ ਸੱਚ ਨਿਸਚਲ ਆਵੇ ਨਾ ਜਾਹੇ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣ ਆਮ ਸੱਚ ਸਲਾਹੀ ਅਪਨਾ ਕੋਹੀ ਜਿਤ ਸੇਵਿਆ ਸਦਾ ਸੁਖ ਹੋਹੀ ਨਾਨਕ ਨਾਮ ਰਤੇ ਬੇਚਾਰੀ ਸੱਚੋ ਸੱਚ ਕਮਾਵਣ ਆਮ ਮਾਜ ਮਹੱਲਾ ਤੀਜਾ ਨਿਰਮਲ ਸਰਬ ਨਿਰਮਲ ਹੈ ਬਾਣੀ ਨਿਰਮਲ ਜੋਤ ਸਮੈ ਸਮਾਣੀ ਨਿਰਮਲ ਬਾਣੀ ਨਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣ ਆਮ ਹਉ ਬਾਰੀ ਜੀਓ ਬਾਰੀ ਸੁਖਦਾਤਾ ਮਨ ਵਸਾਵਣ ਆਮ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੋਹਣਾ ਤਸਾ ਮਿਟਾਵਣ ਆਮ ਰਹਾ ਨਿਰਮਲ ਨਾਮ ਵਸਿਆ ਮਨ ਵਾਹੇ ਮਨ ਤਨ ਨਿਰਮਲ ਮਾਇਆ ਮੋਹ ਗਵਾਹੇ ਨਿਰਮਲ ਗੁਣ ਗਾਵੇ ਨਿਤ ਸੱਚੇ ਕਹੇ ਨਿਰਮਲ ਨਾਦ ਵਜਾਵਣ ਆਮ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੁਆ ਤਿਸੇ ਮੋਹ ਨ ਮਾਇਆ ਹੂੰ ਨਿਰਮਲ ਗਿਆਨ ਧਿਆਨ ਤਤ ਨਿਰਮਲ ਹੂੰ ਨਿਰਮਲ ਬਾਣੀ ਮਨ ਵਸਾਵਣ ਆਮ ਜੋ ਨਿਰਮਲ ਸੇਵੇ ਸੋ ਨਿਰਮਲ ਹੋ ਬਹਿਗਾ ਹੋਮੈ ਮੈਲ ਗੁਰ ਸਭ ਦੀ ਧੋ ਬਹਿ ਨਿਰਮਲ ਬਾਜੇ ਅਨਹਾ ਤੁਨ ਬਾਣੀ ਦਰ ਸੱਚੇ ਸੋ ਬਾਬਾ ਬਣਿਆ ਨਿਰਮਲ ਤੇ ਸਭ ਨਿਰਮਲ ਹੋ ਬਹਿ ਨਿਰਮਲ ਮਰੂਆ ਹਰ ਸ਼ਬਦ ਪੁਰੋ ਬਹਿ ਨਿਰਮਲ

ਮਨ ਤਨ ਮੋਹ ਹੈ ਸੱਚ ਨਾਮ ਹਲ ਕਦੇ ਨ ਲਾਗੇ ਮੁਖ ਉਂਜਲ ਸੱਚ ਕੁਰਾ ਬਣਿਆ ਮਨ ਮੈਲਾ ਹੈ ਦੂਜੇ ਪਾਹੇ ਮੈਲਾ ਚੌਂਕਾ ਮੈਲ ਦਾਹੇ ਮੈਲਾ ਖੈ ਫਿਰ ਮੈਲ ਬਦਾਹੇ ਮਨ ਮੁਖ ਮੈਲ ਦੁਖ ਪਾ ਬਣਿਆ ਮੈਲੇ ਨਿਰਮਲ ਸਭ ਹੁਕਮ ਸੁਭਾਹੇ ਸਿਰ ਨਿਰਮਲ ਸੋ ਹਰ ਸੱਚੇ ਪਾਹੇ ਨਾਨਕ ਨਾਮ ਬਸੇ ਮਨ ਅੰਤਰ ਗੁਰਮੁਖ ਮੈਲ ਚੁਕਾ ਬਣਿਆ ਮਾਜ ਮਹੱਲਾ ਤੀਜਾ ਗੋਬਿੰਦ ਉਂਜਲ ਹੁੰਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਂਜਲ ਸਦਾ

ਗੁਰ ਕੇ ਪੈ ਉਂਜਲ ਹੋਮੇ ਮਿਲ ਜਾਹੇ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਦੁੜਾਹੇ ਗੁਰ ਕੇ ਸ਼ਬਦ ਮਨੇ ਮਨ ਮਲਾਹੇ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਵੇ ਸ਼ਬਦ ਨਿਤਰ ਚੁਕਾਵਣਿਆ ਕਰਾਵਣਿਆ ਉੱਚਾ ਕੂਕੇ ਤਿਨੇ ਪਛਾੜੇ ਮਾਇਆ ਮੋਹੇ ਜੁਹਾ ਜਮ ਕਾਲੇ ਮਾਇਆ ਮੋਹ ਮਨੇ ਨਚਾਵੇ ਅੰਤਰ ਕੱਟ ਦੁਖ ਪਾਵਣਿਆ ਗੁਰਮੁਖ ਭਾਤ ਜਾਂ ਆਪ ਕਰਾਹੇ ਮਨ ਤਨ ਰਾਤਾ ਸਹਿ ਸੁਭਾਹੇ ਬਾਣੀ ਵੱਜੇ ਸ਼ਬਦ ਵਜਾਹੇ ਗੁਰਮੁਖ ਭਗਤਾਂ ਪਾਵਣਿਆ ਬਹੁਤਾਲ ਪੁਰੇ ਵਾਜੇ ਵਜਾਹੇ ਨਾ ਕੋ ਸੁਣੇ ਨਾ ਮਨ ਵਸਾਹੇ ਮਾਇਆ ਕਾਰਨ ਪੜ ਵਦ ਨਾਚੇ ਦੂਜੇ ਭਾਏ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੇ ਸੁਖ ਮੁਖਤਾ ਇੰਦਰੀ ਵਸ ਸੱਚ ਸੰਜ ਮਯੋਗਤਾ ਗੁਰ ਕੇ ਸ਼ਬਦ ਸਦਾ ਹਰ ਧਿਆਹੇ ਏਹਾ ਭਗਤ ਹਰ ਭਾਵਣਿਆ ਗੁਰਮੁਖ ਪਾਤ ਜੁਗ ਚਾਰੇ ਹੋਹੀ ਹੋਰ ਭਗਤ ਨ ਪਾਵੇ ਕੋਹੀ ਨਾਨਕ ਨਾਮ ਗੁਰ ਭਗਤੀ ਪਾਈਏ ਗੁਰਚਰਨੀ ਚਿਤਲਾ ਬਣਿਆ ਨਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਹੇ ਦਹ ਕਬੂ ਨਾਹੀ ਸੁਖਦਾਤਾ ਸੇਵਨ ਸੁਖ ਪੈਘਨ ਗੁਰਮਤ ਮਨ ਵਸਾ ਬਣਿਆ ਹੋ ਵਾਰੀ ਜੀਓ ਵਾਰੀ ਸੁਖ ਸਹਿਜ ਸਮਾਧ ਲਗਾ ਬਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰਤ ਸੁਹਾ ਬਣਿਆ ਰਹਾ ਸਭ ਕੋ ਤੇਰਾ ਭਗਤ ਕਹਾ ਹੈ ਸੋਈ ਭਗਤ ਤੇਰੇ ਮਨ ਪਾਹੇ ਸੱਚ ਬਾਣੀ ਤੁਦੇ ਸਲਾਹਾਂ ਨੂੰ ਰੰਗ ਰੱਤੇ ਭਗਤ ਕੋਰਾ ਬਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਹੈ ਗੁਰਮੁਖ ਮਿਲੇ ਤਾਂ ਚੁੱਕੇ ਫੇਰਾ ਜਾਂ ਤੁਦ ਪਾਵੇ ਤਾਂ ਨਾ ਰਚਾਹੇ ਤੂੰ ਆਪੇ ਨੌ ਜਪਾ ਬਣਿਆ ਗੁਰਮਤੀ ਹਰ ਮਨ ਵਸਾਇਆ ਹਰਕ ਸੋਗ ਸਭ ਮੋਹ ਗਵਾਇਆ ਇੱਕ ਸੋ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾ ਬਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਹੇ ਨੌ ਨਿਤ ਨਾਮ ਵਸਿਆ ਮਨ ਵਾਹੇ ਪੂਰੇ ਭਾਗ ਸਤਿਗੁਰ ਪਾਇਆ ਹੁਣ ਸਭ ਦੇ ਮੇਲ ਮਲਾ ਬਣਿਆ ਤੂੰ ਦਿਆਲ ਸਦ

ਸਦਾ ਸਦਾ ਹਰ ਸੱਚੇ ਤੋ ਦਸ ਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸੋ ਮਨ ਰਿਹਾ ਸਮਾਹੇ ਮਨ ਮੰਨਿਆ ਮਨੇ ਸਮਲਾ ਬਣਿਆ ਗੁਰਮੁਖ ਹੋਵੇ ਸੋ ਸਲਾਹੇ ਸੱਚੇ ਠਾਕਰ ਬੇ ਪਰਵਾਹੇ ਨਾਨਕ ਨਾਮ ਵਸੇ ਮਨ ਅੰਤਰ ਗੁਰਸਾਬੀ ਹਾਰ ਮਲਾ ਬਣਿਆ ਮਾਜ ਮਹੱਲਾ ਤੀਜਾ ਤੇਰੇ ਪਾਤ ਸੋਹੇ ਸੱਚੇ ਦਰਬਾਰ ਹੈ ਗੁਰ ਕੇ ਸ਼ਬਦ ਨਾਮ ਸਵਾਰ ਹੈ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਾ ਹੈ ਗੁਣੀ ਸਮਾ ਬਣਿਆ ਹਉ ਬਾਰੀ ਜੀਓ ਬਾਰੀ ਨਾਮ ਸੁਣ ਮਨ ਵਸਾ ਬਣਿਆ ਹਰ ਜੀਓ ਸੱਚਾ ਉੱਚੋ ਉੱਚਾ ਹੋਮੇ ਮਾਰ ਮੁਲਾ ਬਣਿਆ ਰਹਾਉ ਹਰ ਜੋ ਸੱਚਾ ਸੱਚੀ ਨਾਹੀ ਗੁਰ ਪ੍ਰਸਾਦੀ ਕਿਸੇ ਮਲਾਹੀ ਗੁਰ ਸ਼ਬਦ ਮਲਾਹੇ ਸਹਿ ਵਿਛੜੈ ਨਾਹੀ ਸਹਿਜੇ ਸੱਚ ਸਮਾ ਬਣਿਆ ਤੁਝਤੇ ਬਾਹਰ ਕੁਛ ਨਾ ਹੋਹੇ ਤੂੰ ਕਰ ਕਰ ਵੇਖੇ ਜਾਣੈ ਸੋਹੇ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮੁਲਾ ਬਣਿਆ ਕਾਵਣ ਗੁਣ ਬੰਤੀ ਹਰ ਪਾਹੇ ਪਾਹੇ ਪਾਏ ਸਿੰਗਾਰ ਗੁਣਾਹੇ ਸਤਿਗੁਰ ਸੇਵ ਸਦਾ ਸੁਹਗਣ ਸੱਚ ਪਦੇਸ ਸਮਾ ਬਣਿਆ ਸ਼ਬਦ ਬਸਾਰਨ ਤਾਂ ਠੌਰ ਨਾ ਠਾਹ ਪਰਮ ਫੁੱਲੇ ਜਾਂ ਸੁਨੇ ਕਰ ਕਾਹੋ ਹਾਲਤ ਪਾਲ ਤੇ ਦੋਹੇ ਗਵਾਹੇ ਮੈਂ ਦੁੱਖੇ ਦੁੱਖ ਵਹਾ ਬਣਿਆ ਲਿਖਦਾ ਲਿਖਦਾ ਕਾਗਦ ਮੁਸਖੋਹੀ ਦੂਜੇ ਪਾਹੇ ਸੁਖ ਪਾਹੇ ਨਾ ਕੋਹੀ ਕੂੜ ਲਿਖੇ ਤੇ ਕੂੜ ਕਮਾਵੇ ਜਲ ਜਲੇ ਕੂੜ ਚਿਤਲਾ ਬਣਿਆ ਗੁਰਮੁਖ ਸੱਚੋ ਸੱਚ ਲਿਖ ਵਿਚਾਰ ਸਹਿਜਨ ਸੱਚੇ ਪਾਵੇ ਮੁਖ ਦੁਆਰ ਸੱਚ ਕਾਗਦ ਕਲਮ ਸਵਾਣੀ ਸੱਚ ਲਿਖ ਸੱਚ ਸਮਾ ਬਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੇ ਹੈ ਗੁਰਪ੍ਰਸਾਦੀ ਮਿਲੇ ਸੋਹੀ ਜਨ ਲੇਖੇ ਹੈ ਨਾਨਕ ਨਾਮ ਮਿਲੇ ਬੜਿਆਹੀ ਪੂਰੇ ਗੁਰ ਤੇ ਪਾ ਬਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰੂ ਤੇ ਹੋਵੇ ਹੋਮੇ ਮਹਿਲ ਲੱਗੀ ਗੁਰਸਬਦੀ ਹੋਵੇ ਮਨ ਨਿਰਮਲ ਆਂਦਨ ਭਗਤੀ ਰਾਤਾ

ਨਾ ਪਾਕਤ ਜਿਨ੍ਹਾਂ ਕੋ ਸਤਨਾਮ ਸ਼ਕਾਰ ਕੀਜਹੇ ਜੋ ਵੰਦਨ ਹਰ ਗੁਣ ਗਾਵਣਿਆਂ ਰਹਾਉ ਆਪੇ ਕਰਤਾ ਕਾਰਨ ਕਰਾਹੇ ਜਿਤ ਭਾਵੇ ਤਦਕਾਰੇ ਲਾਹੇ ਪੂਰੇ ਪਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕੁਛ ਪਾਹੇ ਗੁਰ ਪ੍ਰਸਾਦੀ ਹਰ ਮਨ ਪਸਾਹੇ ਸਦਾ ਮੁਕਤ ਹਰ ਮਨ ਪਸਾਹੇ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਹੇ ਦੁਸੰਤਰ ਪਾਵੇ ਦੂਜੇ ਪਾਏ ਖਵਾਹੇ ਬਿਰਥਾ ਜਨਮ ਗਿਆ ਹੈ ਕਪਟੀ ਦਿਨ ਸਭਦੇ ਦੁੱਖ ਪਾਵਣਿਆ ਤਾਪਤ ਰੱਖੇ ਠਾਕਰ ਹਾਹੇ ਗੁਰ ਪ੍ਰਸਾਦੀ ਪਰਮਪੰਥ ਪਾਹੇ ਸਤਿਗੁਰ ਆਪੇ ਮੇਲ ਮਲਾਹੇ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲੱਗੇ ਹੈ ਕੂੜੇ ਫਲ ਪਾਹੇ ਦੂਜੇ ਪਾਹੇ ਬਿਰਥਾ ਜਨਮ ਗਵਾਹੇ ਆਪ ਡੁੱਬੇ ਸਗਲੇ ਕੁਲ ਡੋਪੇ ਕੂੜ ਬੋਲ ਵਿਖ ਖਾਵਣਿਆ ਇਹ ਤਨ ਮੈਂ ਮਨ ਕੋ ਗੁਰਮੁਖ ਦੇਖੇ ਪਾਹੇ ਪਾਖਤ ਜਾਹੂ ਮੈਂ ਸੁਖੇ ਸਿੱਧ ਸਾਧ ਮੋਨ ਧਾਰੀ।

ਨਾਨਕ ਜਿਸ ਨਾਮ ਦੇਹ ਸੋ ਲੇ ਪਹਿਗਾ ਨਾਮੇ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਐਸ ਗੁਫਾ ਮੈਂ ਖਟ ਭੰਡਾਰਾ ਤਿਸ ਬਿਸ ਬਸੇ ਹਰ ਅਲੱਖ ਹਪਾਰਾ ਆਪੇ ਗਉਤ ਪ੍ਰਗਟ ਹੈ ਆਪੇ ਗੁਰ ਸ਼ਬਦ ਹੀ ਆਪ ਬੁਝਾ ਬਣਿਆ ਹਾਂ ਵਾਰੀ ਜੀਓ ਵਾਰੀ ਹੀ ਅੰਮ੍ਰਿਤ ਨਾਮ ਮਨ ਵਸਾ ਬਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਹੈ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾ ਹੋਮੇ ਮਾਰ ਵਜਨ ਕਪਟ ਖੁਲਾ ਬਣਿਆ ਨਾਮ ਮੋਲਕ ਗੁਰ ਪ੍ਰਸਾਦੀ ਪਾਇਆ ਹੰ ਬਿਨ ਸਭ ਦੇ ਨਾਮ ਨ ਪਾਵੇ ਕੋਈ ਗੁਰ ਕਿਰਪਾ ਤੇ ਮਨ ਪਸਾ ਬਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਹੀ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਨ ਹਰ ਦਰਸ ਵਾ ਪਾਵਣਿਆ ਸਿਰੋ ਪਾਲਣ ਕੋਹ ਬਾਹਰ ਜਾਹੇ ਨਾਮ ਨਾ ਲਹੇ ਬਹੁਤ ਵਿਗਾਰ ਦੁਖ ਪਾਹੇ ਮਨਮੁਖ ਹੁੰਦੇ ਸੂਝੇ ਨਾਹੀ ਫਿਰ ਘਰ ਆਹੇ ਗੁਰਮੁਖ ਬਤ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਹੇ ਮਨ ਤਨ ਵੇਖੇ ਹੋਮੇ ਮੈਲ ਜਾਹੇ ਬੈਸ ਸਥਾਨ ਸਾਧੁ ਹਰ ਗੁਣ ਗਾਵੇ ਸੱਚੇ ਸ਼ਬਦ ਸਮਾ ਬਣਿਆ ਨੌ ਦਾ ਠੱਕ ਹਿਤਾਤ ਰਹਾ ਹੈ ਦਸਵੇਂ ਨਿਜ ਘਰ ਵਾਸਾ ਪਾ ਹੈ ਉੱਥੇ ਅਣਹਦ ਸਭ

ਰਾਮ ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲ੍ਹੇ ਨਾਹੀ ਗੁਰ ਪੂਰੇ ਭਾਗ ਮਲਾ ਬਣਿਆ ਗੋਬਤ ਪ੍ਰਗਟ ਤੂੰ ਸਭਨੀ ਥਾਹੀ ਗੁਰਪ੍ਰਸਾਦੀ ਮਿਲ ਸੋਝੀ ਪਾਹੀ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾ ਬਣਿਆ ਮਾਜ ਮਹੱਲਾ ਤੀਜਾ ਗੁਰਹੁ ਮਿਲੇ ਮਲਾਹੇ ਆਪੇ ਕਾਲ ਨਾ ਜੋਹੇ ਦੁੱਖ ਨਾ ਸੁਨਤਾ ਪੈ ਗਿਆ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸਬਦ ਸੁਹਾ ਬਣਿਆ ਹਾਂ ਬਾਰੀ ਜੀਓ ਬਾਰੀ ਹਰ ਹਰ ਨਾਮ ਸੁਹਾ ਬਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇਤੀ ਚਿਤ ਲਾ ਬਣਿਆ ਰਹਾ ਗੁਰਮੁਖ ਜੀਵੇ ਮਰੇ ਪਰਵਾਨ ਅਰਜਨ ਸੀਜੇ ਸ਼ਬਦ ਪਛਾਣ ਗੁਰਮੁਖ ਮਰੇ ਨਾ ਕਾਲ ਨਾ ਖਾਹੇ ਗੁਰਮੁਖ ਸੱਚ ਸਮਾ ਬਣਿਆ ਗੁਰਮੁਖ ਹਰ ਦਰ ਸੋਭਾ ਪਾਹੇ ਗੁਰਮੁਖ ਵਿੱਚੋਂ ਆਪ ਗਵਾਹੇ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਨਿਆ ਗੁਰਮੁਖ ਦੁੱਖ ਕਦੇ ਨਾ ਲਾਗੇ ਸਰੀਰ ਗੁਰਮੁਖ ਹੋਮੈ ਚੁੱਕੇ ਪੀਰ ਗੁਰਮੁਖ ਮਨ ਨਿਰਮਲ ਫਿਰ ਮੈੜ ਨਾ ਲਾਗੇ ਗੁਰਮੁਖ ਸਹਿਜ ਸਮਾ ਬਣਿਆ ਗੁਰਮੁਖ ਨਾਮ ਮਿਲੇ ਵੜਿਆਹੀ ਗੁਰਮੁਖ ਗੁਰੂ ਗਾਵੇ ਸੋਭਾ ਪਾਹੀ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸਬਦ ਕਰਾ ਬਣਿਆ ਗੁਰਮੁਖ ਆਮਦਨ ਸਬਦ ਹਿਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਹੈ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਬਦ ਹੈ ਭਗਤ ਕਰਾ ਬਣਿਆ ਬਾਜ ਗੁਰੂ ਹੈ ਅੰਧਾਰਾ ਜਮ ਕਾਲ ਗਠੜੇ ਕਰੇ ਪਕੌਰਾਹੀ ਅੰਧਨ ਰੋਗੀ ਬੈਸ਼ਟਾ ਕੇ ਕੀੜੇ ਬੈਸ਼ਟਾ ਮੈਂ ਦੁਖ ਪਾ ਬਣਿਆ ਗੁਰਮੁਖ ਆਪੇ ਕਰੇ ਕਰਾਹੇ ਗੁਰਮੁਖ ਹਿਰਦੇ ਉਠਾ ਆਪ ਲਾਹੇ ਨਾਨਕ ਨਾਮ ਲੈ ਬੜਿਆਹੀ ਪੂਰੇ ਗੁਰਦੇ ਪਾ ਬਣਿਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸ੍ਰੀ ਰਾਮ ਸ਼ਬਦ ਦੁਖਾਵੇ ਸਤਿਗੁਰ ਪੂਰਾ ਆਪੇ ਫਰਕ ਕੀਤੋ ਨ ਕੱਟ ਗੰਤਰ ਆਪੇ ਬੰਤ ਗੁਣਾ ਬਣਿਆ ਹਾਂ ਬਾਰੀ ਜੀਓ ਬਾਰੀ ਹਰ ਸੱਚੇ ਕੇ ਗੁਣ ਗਾ ਬਣਿਆ ਬਾਜ ਗੁਰੂ ਕੋ ਸਹਿਜ ਨ ਪਾਹੇ ਗੁਰਮੁਖ ਸਹਿਜ ਸਮਾ ਬਣਿਆ ਰਹਾ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਗਰੀ ਜਗਤ ਪੁਰੋਹੇ ਤੂੰ ਆਪੇ ਦੁੱਖ ਸੁਖ ਦੇਵੇ ਕਰਤੇ ਗੁਰਮੁਖ ਹਰ ਦੁਖਾ ਬਣਿਆ ਆਪੇ ਕਰਤਾ ਕਰੇ ਕਰਾਹੇ ਆਪੇ ਸ਼ਬਦ ਗੁਰ ਮਨ ਵਸਾਹੇ ਸ਼ਬਦ ਹੀ ਉਪਜੇ ਸਮਰਥ ਬਾਣੀ ਗੁਰਮੁਖ ਆਪ ਸੁਹਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ

ਲਾਹੇ ਹਨ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸੁਭਾਅ ਬਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਬਖਾਲੇ ਸੋ ਵੇਖੇ ਕੋਹੀ ਨਾਨਕ ਨਾਮ ਵਸੇ ਕੱਟ ਯੰਤਰ ਆਪੇ ਵੇਖ ਬਖਾਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭੂ ਰਿਹਾ ਸਭ ਥੋਹੀ ਗੁਰਪ੍ਰਸਾਦੀ ਕਰ ਹੀ ਮੈਂ ਪਾਹੀ ਸਦਾ ਸਰੇ ਵੀ ਇੱਕ ਮਨ ਧਿਆਹੀ ਗੁਰਮੁਖ

ਦੀਪਕਾਰੀ ਤ੍ਰਿਪਿਤ ਮਾਇਆ ਮਨਮੁਖ ਨਾ ਬੂਝੇ ਦੂਜੇ ਭਾਇਆ ਤ੍ਰੈ ਗਣ ਪੜੇ ਹਰ ਏਕ ਨਾ ਜਾਣੇ ਬਿਨ ਬੂਝੇ ਦੁੱਖ ਪਾਵਣਿਆ ਜਾਂ ਤਿਸ ਪਾਵੇ ਤਾਂ ਆਪ ਮਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸਾ ਚਾਖੇ ਸੇਜਨ ਨਿਰਮਲ ਨਿਰਮਲ ਮਨ ਵਸਾਵਣਿਆ ਰਹੋ ਸੋ ਦੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੇ ਮਾਰੇ ਨਾਮ ਪਦਾਰਥ ਨਾਉ ਨਿਤ ਪਾਈ ਤ੍ਰੈ ਗੁਣ ਮੀਟ ਸਮਾਵਣਿਆ ਹਉਮੇ ਕਰੇ ਨੈ ਕਰਮੀ ਨਾ ਹੋਵੇ ਗੁਰ ਪ੍ਰਸ਼ਾਦੀ ਹਉਮੇ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰੇ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਏ ਇਸਨਾਨ ਕਰੇ ਸਦਾ ਦਿਨ ਰਾਤੀ ਹਉਮੇ ਮੈਲ ਚ ਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰੀ ਹਰ ਸਰਵਸੇ ਹਉਮੇ ਮਾਰੇ ਐਨਸ ਪ੍ਰੀਤ ਸ਼ਬਦ ਸਾਚੇ ਹਰੇ ਸਰਵਾਸਾ ਪਾਵਣਿਆ ਮਨਮੁਖ ਸਦਾ ਬਗ ਮਹਿਲਾ ਹਉਮੇ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਏ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਉਮੇ ਮੈਲ ਚ ਕਾਵਣਿਆ ਰਤਨ ਪਦਾਰਥ ਕਰ ਤੇ ਪਾਇਆ ਪੂਰੇ ਸਤਿਗੁਰੂ ਸ਼ਬਦ ਸੁਣਾਇਆ ਗੁਰ ਪ੍ਰਸ਼ਾਦ ਮਿਟਿਆ ਅੰਧਿਆਰਾ ਕਟ ਚਾਨਣ ਆਪ ਪਛਾਵਣ ਪਛਾਨਣਿਆ ਆਪ ਉਪਾਏ ਤੈ ਆਪੇ ਵੇਖੇ ਸਤਿਗੁਰ ਸੇਵੇ ਸੇ ਜਨ ਲੇਖੇ ਨਾਨਕ ਨਾਮ ਵਸੇ ਕਟ ਅੰਤਰੇ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸਭਾਇਆ ਤ੍ਰੈ ਗੁਣ ਦੀਸੇ ਮੋਹੇ ਮਾਇਆ ਗੁਰ ਪ੍ਰਸ਼ਾਦ ਦੀ ਕੋ ਬੂਝੈ ਗੁਰ ਪ੍ਰਸ਼ਾਦ ਦੀ ਕੋ ਬਿਰਲਾ ਬੂਝੇ ਚੌਥੇ ਪਥ ਲਿਵ ਲਾਵਣਿਆ ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਾਰੇ ਸੋਚ ਤਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਤਿ ਜਿਨੇ ਔ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੀ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸ਼ਾਦੇ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਧਿਆਵਣਿਆ ਪਾਏ ਰੜੇ ਤਨ ਪਰਮ ਪਲਾਣੀ ਦੂਜੇ ਲਾਗੇ ਫਿਰ ਪਸਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁਖ ਨਾ ਪਾਵਣਿਆ ਪਾਏ ਅਰੜੇ ਤਨ ਕੰਤ ਸਮਾਲੇ ਗੁਰ ਪ੍ਰਸ਼ਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਿਨ ਸਤਿਗੁਰੂ ਪਾਇਆ ਦੂਜਾ ਪਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਿਹਾ ਕਟੇ ਅੰਤਰੇ ਮਿਲ ਸੰਗ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਤੇ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚੇਤਨ ਆਇਆ ਵੀ ਬਿਨ ਨਾਵੇ ਬਹੁ ਦੁਖ ਪਾਵਣਿਆ ਜਿਨ ਸਿਸ਼ਟੀ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨਕੂ ਜਿਨ ਤੁਰ ਮਸਤਕ ਲੇਖ ਲਖਾਵਣਿਆ ਮਾਝ ਮਹੱਲਾ ਚੌਥਾ ਆਦਿ ਪੁਰਖੇ ਅੰਪਰ ਪਰੇ ਆਪੇ ਆਪੇ ਥਾਪੇ ਥਾਪੋ ਥਾਪੇ ਸਭ ਮਾਂ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਕਟ ਕਟ ਦੇਖਿਆ ਗੁਰਮੁਖੇ ਅਲਖ ਲਿਖਾਵਣਿਆ ਰਹਾਉ ਤੂੰ ਦਿਆ।

ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਰ ਨਾ ਕੋਈ ਗੁਰ ਪ੍ਰਸ਼ਾਦ ਕਰੇ ਨਾਮ ਦਿਲੇ ਦੇਵੇ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰ ਜਨਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿਜ ਸਮਾਧ ਲਗਾਵਣਿਆ ਅਣ ਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨਾ ਕੋਈ ਜਾਚਾ ਤੂੰ ਗੁਰ ਪ੍ਰਸ਼ਾਦੀ ਤੂੰ ਪਾਵਣਿਆ ਅਗਮਾ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਿਹੋ ਮਲਾਈ ਪੂਰੇ ਗੁਰ ਕੇ ਸ਼ਬਦ ਤੇ ਆਈਐ ਸ਼ਬਦ ਸੇ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੀ ਸਾਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੀ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੁਆ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰੇ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋਈ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਘਰ ਪਹਿਲਾ ਅੰਤਰਾ ਲੱਖ ਨ ਜਾਈ ਲਖਿਆ ਨਾਮ ਰਤਨ ਲੈ ਗੁਜਾ ਰੱਖਿਆ ਅਗਮਾ ਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ ਹਉ ਵਾਰੀ ਜਿਉ ਵਾਰੀ ਕਲ ਮੈਂ ਨਾਮ ਸੁਨਾਵਣਿਆ ਸੰਤ ਪਿਆਰੇ ਸਾਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹੁ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤੀਸਾ ਖੋਜੇ ਤਾਂ ਤੂੰ ਗੁਰਮਿਲ ਹਿਰਦੇ ਗਾਵਣਿਆ ਆਠ ਪੈਰ ਤੁਦੇ ਆਪੇ ਜਪਣਾ ਧਰਤੀ ਸੇਵਕ ਪਾਏ ਚਰਣਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੈ ਸ਼ਬਦ ਸਿਵਾਪੇ ਜਿਨ ਪਿਆ ਸੋਈ ਤਰਪਤਾ ਸੇ ਸਾਚੇ ਸੱਚ ਅਘਾਵਣਿਆ ਤਿਸਕਾਰੀ ਸਹਿਜਾ ਸੋਈ ਸਹੇਲਾ ਨੰਦ ਬਨੋਦ ਕਰੇ ਸਦਕੇਲਾ ਸੋ ਧਨਵੰਤਾ ਸੋ ਵਡਸਾਹਾ ਜੋ ਗੁਰ ਚਰਨੀ ਮਨ ਲਾਵਣਿਆ ਪਹਿਲਾਂ ਦੇ ਤੈ ਰਿਜਕ ਸਮਾਹਾ ਪਿੱਛੋਂ ਦੇ ਤੈ ਜੰਤ ਉਪਾਹਾ ਤੁਧ ਜੇ ਵਡਦਾਤਾ ਅਵਰ ਨ ਸਵਾਮੀ ਲਵੇ ਨਾ ਕੋਈ ਲਾਵਣਿਆ ਜਿਸ ਨੂੰ ਤੁੱਠਾ ਸੋ ਤੁ ਧਿਆਈ ਸਾਤ ਜਨਾਂ ਕਾ ਮੰਤਰ ਕਮਾਈ ਆਪੇ ਤਗਰੇ ਸਗਲੇ ਕੁਲ ਤਾਰੇ ਤਿਸ ਦਰਗਾਹ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਹੂਚੋ ਉੱਚਾ ਤੂੰ ਬੇਅੰਤਾ ਤੇ ਮੂਚੋ ਮੂਚਾ ਹਉ ਗੁਰਬਾਣੀ ਤੇਰੇ ਵੰਜਾ ਨਾਨਕ ਦਾਸ ਦਸਾਵਣਿਆ ਮਾਝ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਯੁਗਤਾ ਕੌਣ ਸੁਗਿਆਨੀ ਕੌਣ ਸੁਵਕਤਾ ਕੌਣ ਸੁਗਿਰਹੀ ਕੌਣ ਅਦਾਸੀ ਕੌਣ ਸੁਕੀਮਤ ਪਾਈ ਜੀਉ ਕਿਨ ਵਿਦਵਾਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨੇ ਕਰਮਾ ਕੌਣ ਸੁਕਹੇ ਕਹਾਈ ਜੀਉ ਕੌਣ ਸੁਖੀਆ ਕੌਣ ਸੁਦੁਖੀਆ ਕੌਣ ਸੁਸਨਮੁਖ ਕੌਣ ਵਿਮੁਖੀਆ ਕਿਨ ਵਿਦ ਮਿਲਿਆ ਕਿਨ ਵਿਦ ਵਿਛੜੈ ਇਹ ਵਿਦੇ ਕੌਣ ਪ੍ਰਗਟਾਈ ਜੀਉ ਕੌਣ ਸੁਅਖਰ ਜਿਤ ਤਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਰ ਬ੍ਰਹਮ ਤਿਆਈ ਕਿਨ ਵਿਦ ਕੀਰਤਨ ਗਾਈ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਗੁਰਮੁਖ ਗਿਰਹੀ ਤਨ ਗਿਰਹੀ ਉਦਾਸੀ ਗੁਰਮੁਖੀ ਗੁਰਮੁਖ ਕੀਮਤ ਪਾਈ ਜੀਉ ਹਉਮੈ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨੇਹ ਕਰਮਾ ਗੁਰਮੁਖ ਕਰੇ ਸੁਭਾਈ ਜੀਉ ਗੁਰਮੁਖੇ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲਿਆ ਮਨਮੁਖ ਵਿਸਰੇ ਗੁਰਮੁਖ ਵਿਦ ਪ੍ਰਗਟਾਈ ਜੀਉ ਗੁਰਮੁਖੇ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਰ ਬ੍ਰਹਮ ਧਿਆਈ ਗੁਰਮੁਖ ਕੀਰਤਨ ਗਾਈ ਜੀਉ ਸਗਲੇ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਸਤੇ ਹੋਇਓ ਅਨੰਤਾ ਨਾਨਕ ਇੱਕ ਸਮੈ ਸਮਾਈ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖੜਾ ਸੁਖਾਲਾ
ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤੀ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮੀਠਾ ਕਟ ਕਟ ਪਾਰ ਬ੍ਰਹਮ ਤਿੰਨ ਜਨ ਦੀਠਾ ਥਾਨ ਥਨੰਤਰੇ ਤੂੰ ਹੈ ਤੂੰ ਹੈ ਏਕੋ ਇੱਕ ਵਰਤਾਵਣਿਆ ਸਗਲ ਮਰੋਰ ਤੂੰ ਦੇ ਮਨਹਾਰਾ ਭਗਤੀ ਪਾਏ ਪਰੇ ਭੰਡਾਰਾ ਦਇਆ ਤਾਰ ਰਾਖੇ ਤੁਧ ਸੋਏ ਪੂਰੇ ਕਰਮ ਸਮਾਵਣਿਆ ਅੰਧਕੂਪ ਤੇ ਕੰਡੇ ਚਾਰੇ ਕਰ ਕਿਰਪਾ ਦਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਬਨਾਸੀ ਕੈ ਸੁਣ ਤੋਟ ਨਾ ਆਵਣਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮੇ ਹੀ ਪਾਲਾ ਮਾਇਆ ਅਗਨ ਨਾ ਪੂਹੇ ਤਿਨਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੇ ਤੂੰ ਮੇਰਾ ਮੀਤ ਸੱਜਣ ਮੇਰਾ ਸਵਾਮੀ ਤੁਧ ਬਿਨ ਆਵਣ ਨਾ ਜਾਵਣਿਆ ਜਿਸ ਕਉ ਤੂੰ ਪ੍ਰਭ ਪਿਆ ਸਹਾਈ ਤਿਸ ਤੱਤੀ ਵਾਉ ਨਾ ਲਾਗੀ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਾ ਪ੍ਰਗਟਾਵਣਿਆ ਤੂੰ ਊਚਾ ਤਾਹ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠੁਕਰਾਈ ਨਾਨਕ ਬਲ ਬਲ ਜਾ ਬਣਿਆ ਮਾਝ ਮਹੱਲਾ ਪੰਜਵਾਂ ਘਰ ਦੂਜਾ ਨੇਤੇ ਨੇਤੇ ਦੇਹ ਸੰਭਾਲਿਆ ਮੂਲ ਨਾ ਮਨੋ ਵਿਸਾਰਿਆ ਰਹੁ ਸੰਤਾਂ ਸੰਗਤ ਪਾਈਐ ਜਿਤ ਜੰਮ ਕੇ ਪੰਥ ਨਾ ਜਾਈਐ ਤੋਸਾ ਹਰ

0: ਜਿਨ ਮਨ ਬੂਠਾ ਆਈ ਜੀਉ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬੈਨੇ ਹਰ ਤਨ ਜਿਨੀ ਸੰਜਿਆ ਸੇ ਗਬੀਰ ਅਪਾਰ ਜੀਉ ਹਰ ਅਮਿਉ ਰਸਾਇਣ ਪੀਵੀਐ ਮੋਹ ਡਿੱਠੇ ਜਨ ਕੈ ਜੀਵਿਆ ਕਾਰਜ ਸਭ ਸਵਾਰ ਲੈ ਨਿਤ ਪੂਜੇ ਗੁਰ ਕੇ ਪਾਉ ਜੀਉ ਜੋ ਹਰ ਕੀਤਾ ਆਪਣਾ ਤਿਨ ਗੁਸਾਈ ਜਾਪਣਾ ਸੋ ਸੂਰਾ ਪ੍ਰਦਾਨ ਸੋ ਮਸਤਕ ਜਿਸ ਕੇ ਭਾਗ ਜੀਉ ਮਨ ਮੰਦੇ ਪ੍ਰਭਵ ਗਾਹੀਆਂ ਇਹ ਰਸ ਭੋਗਣ ਪਤ ਸਾਈਆਂ ਮੰਦਾ ਮੂਲ ਨਾ ਉਪਜਿਉ ਤਰੇ ਸਾਚੀ ਕਾਰੇ ਲਾਗ ਜੀਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵਨ ਦਾ ਕੰਤ ਹਾਰੀ ਤੇਰਾ ਥਿਰ ਹੁਆ ਸੁਹਾਗ ਜੀਉ ਟਲ ਪਦਾਰਥ ਪਾਇਆ ਪੈ ਭਜਨ ਪੰਜਨ ਕੀ ਸਰਨਾਇਆ ਲਾਏ ਅੰਚਲ ਨਾਨਕ ਤਾਰੀਅਨ ਜਿਤ ਜਨਮ ਅਪਾਰ ਜੀਉ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹੋ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹਿਅਲ ਪੂਰੇ ਪਾਪ ਬਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਸਡਾਈ ਖਸਮ ਆਪੇ ਹਰ ਜਪਈ ਠਰੂਰੇ ਕਰਤੇ ਕੀਆ ਤਪਾਵਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ ਬਾਰਾਂ ਮਹਾ ਮਾਝ ਮਹੱਲਾ ਪੰਜਵਾਂ ਕਰ ਚੌਥਾ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਾ ਦਿਸ ਪਰਮੇ ਥੱਕ ਆਈ ਪਰਬ ਕੀ ਸ਼ਾਮ ਤੇਨ ਦੁਦੇਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨਸਾ ਕੁਮਲਾਵਤੀ ਉਪਜੈ ਨਾ ਹੀ ਦਾਮ ਹਰ ਨਾਹ ਨਾ ਮਿਲਿਆ ਸੱਜਣ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਠ ਨਗਰ ਸੇ ਗਰਾਮ ਸਰਬ ਸਿੰਗਾਰ ਤਬੋਲ ਰਸ ਸੰ ਦੇਹੀ ਸਭ ਖਾਮ ਪ੍ਰਭ ਸਮ ਸਵਾਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੋਬਿੰਦਾ ਰਾਧੀਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਏਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾ ਜਲ ਥਲ ਮਾਈ ਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨਾ ਆਵੀ ਕਿਤੜਾ ਦੁੱਖ ਗਣਾ ਜਿਨ ਰਾਵਿਆ ਸੋ ਪ੍ਰਭੂ ਤਿਨਾ ਪਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਈ ਸੋ ਪ੍ਰਭ ਤਿਸਕੇ ਪਾਏ ਲਗਾ ਵਿਸਾਖ ਤੀਰਨ ਕੋ ਵਾਢੀਐ ਜਿਨਾ ਪ੍ਰੇਮ ਵਸੋਹ ਹਰ ਸਾਜਨ ਪੁਖ ਵਿਸਾਰਕੈ ਲੱਗੀ ਮਾਇਆ ਧੂ ਪੁੱਤਰ ਕਲਿਤਰ ਨਾ ਸੰਗ ਤਨਾ ਹਰ ਅਵਨਾਸੀ ਉਹ ਪਲ ਪਲ ਚ ਸਗਲੀ ਮੋਈ ਝੂਠੇ ਤੰਦੇ ਮੋਹ ਏਕ ਸਹਰ ਕੇ ਨਾਮ ਬਿਨ ਅੱਗੇ ਲਈ ਆ ਖੋਹ ਦਏ ਵਿਸਾਰ ਵਿਗੋਚਨਾ ਪ੍ਰਭਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵਿਸਾਖ ਸੋਹਾ ਵਾਤਾਂ ਲਗੇ ਜਾਂ ਸੰਤ ਭੇਟੇ ਹਰ ਸੋਈ ਹਰ ਜੇਠ ਜਰਿੰਦਾ ਲੋੜੀਆ ਜਿਸ ਆਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦਈ ਬਨ ਮਾਨਿਕ ਮੋਤੀ ਨਾ ਪ੍ਰਭ ਉਨ ਲਾਗੇ ਨਾਹੀ ਸਨ ਰੰਗ ਸਭੇ ਨਰਾਇਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਸੋ ਪ੍ਰਭ ਕੀਤੇ ਆਪਣੇ ਸੇਈ ਕਹੀਆ ਧਨ ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਨੀ ਜਿਸਕੇ ਭਾਗ ਮਥਨ ਸਾੜਤ ਪੰਥਾ ਤਿਸ ਲਗੇ ਹਰ ਨਾਹੁ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ ਦੋਏ ਪਾਏ ਵਿਗੁਚਿਆ ਗਲ ਪਾਈ ਸਜਮ ਕੀ ਫਾਸ ਜੇਹਾ ਬੀਜੇ ਸੋ ਲੁਣੇ ਮੱਥੇ ਜੋ ਲਖਿਆਸ ਰਹਿਣ ਬਿਹਾਨੀ ਪੱਛੂ ਤਾਣੀ ਉੜ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟਿਆ ਸੋ ਦਰਗਾਹ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਚਰਨਾ ਹੋਈ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਤੋ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੇ ਮਨ ਤਨ ਰੱਤਾ ਸੱਚ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੁਰਾਵਿਆ ਦਿਸਨ ਛੱਬੇ ਛਾਰੀ ਹਰ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀ ਮਨਹਾਰ ਵਣਤਿਨ ਪ੍ਰਭ ਸੰਗ ਮੌਲਿਆ ਸਮਰੱਥੀ ਪੁਰਖਾ ਪਾਰੇ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾ ਮਨਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦਬਲਹਾਰੀ ਨਾਨਕ ਹਰ ਜੀ ਮਾਇਆ ਕਰੀ ਸਬਦ ਸਵਾਰ ਨਹਾਰੀ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰੀ ਪਾਦੋ ਪਰਮ ਭਲਾਣੀਆ ਦੂਜੇ ਲੱਗਾ ਹੀਤ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੇਤ ਜਿਦਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਪੇਤ ਛੱਡ ਖੜੋਤੇ ਖਿਨੇ ਮੈਂ ਜਿਨ ਸਿਉ ਲੱਗਾ ਹੀਤ ਹੱਥ ਮਰੋੜੇ ਤਨ ਕੰਪੀ ਸਿਆਹੋ ਹੋ ਆਸੀਤ ਜੇ ਹਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੋ ਭਾਦੋ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੀਤ ਅਸਨ ਪ੍ਰੇਮ ਉਮਾਹੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾ ਵੀ ਮਾਈ ਸੰਤ ਸਹਾਈ ਪ੍ਰੇਮ ਕੈ ਹਫਤਿਨ ਕੈ ਲਾਗਾ ਪਾਈ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾ ਹੀ ਜਾਈ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਕਾਈ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਈ ਜੋ ਹਰੇ ਇਕੰਤ ਮਲਾਈਆ ਸੇ ਵਿਛੜ ਕਤੇ ਨਾ ਜਾਈ ਪ੍ਰਭਣ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਈ ਅਸੂ ਸੁਖੀ ਵਸੰਦਿਆ ਜਿਨ ਮਾਇਆ ਹਰ ਰਾਈ ਅਸੂ ਸੁਖੀ ਵਸੰਦਿਆ ਜਿਨ ਮਾਇਆ ਹਰ ਰਾਈ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਨ ਮੈਂ ਕੌੜਾ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥਾਂ ਰੋਵੇ ਰੋਜ ਕੀਤਾ ਕਛੂ ਨਾ ਹੋਵੀ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਨਾਨਕੋ ਪ੍ਰਭ ਰੱਖ ਲਿਓ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਮੰਗਰ ਮਾਹੀ ਸਹੰਦਿਆ ਹਰ ਪਿਰ ਸੰਗ ਬੈਠੜੀਆ ਤਿੰਨ ਕੀ ਸੋ ਬਾਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜਿਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜਿਆ ਤਿੰਨ ਦੁੱਖ ਨਾ ਕਬੂ ਉਤਰੇ ਸੇ ਜਮ ਕੈ ਵਸ ਪੜਿਆ ਜਿਨੀ ਰਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਵਹਿਰ ਲਾਲ ਹਾਰੇ ਕੰਠ ਤਿਨਾ ਜੜਿਆ ਨਾਨਕ ਬਾਂਛੇ ਧੂੜ ਤਿਨ ਪ੍ਰਭ ਸਰਨੀ ਦਰ ਪੜਿਆ ਮਗਰ ਪਹ ਪ੍ਰਭ ਅਰਾਧਨਾ ਬਹੁਰ ਨਾ ਜਨਮ ਮੜਿਆ ਓਸਖ ਤੁਖਾਰ ਨ ਵਿਆਪੀ ਕੰਠ ਮਿਲਿਆ ਹਰਿ ਨਾਉ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੂ ਓਟ ਗੋਬਿੰਦ ਗੋਪਾਲ ਰਾਈ ਸੇਵਾ ਸਵਾਮੀ ਲਾਹੂ ਵਿਖਿਆ ਪੂ ਨ ਸਕੀ ਮਿਲ ਸਾਧੂ ਗੁਣ ਗਾਹੂ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੂ ਕਰ ਗਹਿਲੀਨੀ ਪਾਰ ਬ੍ਰਹਮ ਬਹੁਰ ਨਾ ਵਿਛੜਿਆਹੂ ਬਾਰ ਜਾਉ ਲੱਖ ਬੇਰੀਆਂ ਹਰ ਸੱਜਣ ਅਗਮਾ ਗਾਹੂ ਸਰਮ ਪਈ ਨਰਾਇਣੇ ਨਾਨਕ ਦਰ ਪਿਆਹੂ ਪੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੂ ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਈ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸਵਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਤਿੰਨ ਨਾਨਕ ਤਿੰਨ ਕੁਰਬਾਨ ਮਾਘ ਸੁੱਚੇ ਸੇ ਕਾਢੀਆਂ ਜਿਨ ਪੂਰਾ ਗੁਰਮਿਰਬਾਨ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆਈ संत सहाई राम कै कर कृपा दिया मलाई सेज सुहावी सर्व सुख उन दुखा ना ही जाई इच पुन्नी बड़े भागनी वर पाया हर राई मिल सहिया मंगल गावी गीत गोबिंद अलाई हर जेहा अवर ना दिसही कोई दूजा लवे न लाई हलत पलत सवारियन ने चल दितियन जाई संसार सागर ते रखियन बहुड़ न जन्मे ताई जी वाई एक अनेक गुण तरे नानक चरनी पाई फल गुण नित सलाई जिसनो तिल न तमाई जिन जिन नाम ते आए आ तिन के काज सरे हर गुर पूरा राध्या दर गै सच खड़ी सर्व सुखा निध चरण हारी पौजल बिखम तरी प्रेम भगत तिन पाईया बिख्या नहीं जरी कूड़ गए दुविधा नसी पूरन सच परी पार ब्रह्म प्रभ सेव दे मन अंदर एक तरे महा दिवस मूरत पले जिसको नदर करे नानक मंगे दर्श दान किरपा करो हरे माज महला पंजमा दिन रैन एक ओंकारी सतगुर परिछादि सेवी सतगुर अपना हर सिमरी दिन सब रैन आप त्याग सरनी पवा मुख बोली मिठड़े बैन जन्म जन्म का बिछड़िया हर मेलो सज्जन सैन जो जिया हर ते बिछड़े से सुख न वसन भैन हरी पिरबिन चैन न पाईया खोज डिठी सब गैन आप कमाने बिछड़ी दोस न काहू दैन कर कृपा प्रभ राख लियो होर नाही करन करेन हर तुदबिन खाकू रलना कहिया किथै बैन नानक की बनंतियां हर सुरजन देखा नैन जी की बिरथा सो सुने हर समरते पुरख्या पारी मरन जीवना राधना सबना का धारी सुसरे पेया तिस कंत की वड्डा जिस परवारी ऊंचा अगम अगाध बोध किशंत न पारा बार सेवा सत इस भाव सी संतां की हुई शार दीना नाथ दयाल देव पतित उदारन हारी आदि जगादी रखदा सच नाम करतारी कीमत कोई न जानी को नाही तोलन हारी मन तन अंतर वसरी नानक नहीं समार दिन रहन जो प्रभ को सेम दे तिन के सद बलहारी संत आराधन सदा सदा सबना का बख्शांदे जियो पिंड जिन साजिया कर कृपा दे तिन जिंद गुर शब्दी आराध्या जपिया निर्मल मंत
1: परमेश्वर बेअंत जिस मन वसै नारायण सो कहिए भगवंत जी के लोचा पूरी है मिला स्वामी कंत नानक जीव जप हरी दोख सबे ही हंत दिन रैन जिसना विसरै सो हरिया सो होवै जंत सर्व कला प्रभ पूर्ण मंजन माणी थाओ हर ओट गई मन अंदरे जप जप जीवै नाओ कर कृपा प्रभ अपनी जन धूड़ी संग समाओ ज्यो तू राखे त्यो रहा तेरा दिता पैना खाओ उद्दम सोई कराए प्रभ मिल साधु गुण गाओ दूजी जाए न सुजई किथै कुकण जाओ अग्ञान बिनासर तम हरण उचे अगम अमाओ मन विछड़िया हर मेलिया नानक हो सुआओ सर्व कल्याणा तित देन हर परसी गुर के पाओ वार माज की तथा श्लोक महला पहला मलक अमृत तथा चंद्र हड़ा सोहिया की धुनी गावणी एक ओंकार सतनाम करता पुरख गुर प्रसाद श्लोक महला पहला गुरदाता गुर हिवै घर गुर दीपक ते लोए अमर पदार्थ नानका मन मान्य सुख होए महला पहला पहले प्यार लगा थन दुद्ध दूजे माए बाप की सुध तीजे भैया भाभी बेब चौथे प्यार पन्नी खेड ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨ ਪੁੱਛੇ ਜਾਤ, ਸੱਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੋਲੇ ਉੱਪੇ ਸਾਹ, ਦਸਵੇਂ ਦੱਦਾ ਹੋਆ ਸਵਾਹ, ਗਏ ਸੰਗੀਤ ਪੁਕਾਰੀ ਧਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ, ਮਹੱਲਾ ਪਹਿਲਾ, ਦਸ ਬਾਲਤਣ ਬੀ ਸਰਵਣ, ਤੀਸਾ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ ਪਚਾਸੀ, ਪੱਗ ਖਿੱਸੈ ਸੱਠੀ ਕੇ ਬੋਢੇ ਪਾਇਆਵੈ, ਸੱਤਰ ਕਾ ਮਤ ਹੀਣ, ਆਸੀਆਂ ਕਾ ਵਿਵਹਾਰ ਨਾ ਪਾਵੈ, ਨਵੇਂ ਕਾ ਸੇ ਜਾਸਣੀ, ਮੂਲ ਨਾ ਜਾਣੇ ਆਪ ਬਲ, ਟੰਡੋਲਿਬ ਢੂਡਮ ਡਿੱਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ ਪਾਉੜੀ, ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ, ਰੰਗ ਪਰੰਗ ਉਪਾਰਜਨਾ ਬਹੁ ਬਹੁ ਵਿਦ ਭਾਤੀ, ਤੂੰ ਜਾਣੇ ਜਿਹਨੂੰ ਪਾਈ ਹੈ ਸਭ ਖੇਲ ਤੁਮਾਤੀ, ਇੱਕ ਆਵੇ ਇੱਕ ਜਾਏ ਉੱਠ, ਬਿਨ ਨਾਵੇ ਮਰ ਜਾਤੀ, ਗੁਰਮੁਖ ਰੰਗ ਚ ਲੁੱਲਿਆ ਰੰਗ ਹਰ ਰੰਗ ਰਾਤੀ, ਸੋ ਸੇਵ ਹੋ ਸਤਿ ਨਿਰੰਜਨੋ ਹਰ ਪੁਰਖ ਵਿਧਾਤੀ, ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਡਾਤੀ, ਜੋ ਮਨ ਚਿੱਤ ਦੁੱਧ ਧਿਆਏ ਦੇ ਮੇਰੇ ਸੱਚਿਆ, ਬਾਲੇ ਬਾਲੇ ਹੋ ਤਿੰਨ ਜਾਤੀ, ਸਲੋਕ ਮਹੱਲਾ ਪਹਿਲਾ, ਜੀਓ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਵਾ, ਬੋਲੈ ਕੰਨੀ ਸੁਰਤ ਸਮਾਏ, ਪੈਰੀ ਚੱਲੈ ਹੱਥੀ ਕਰਨਾ, ਦਿੱਤਾ ਭੈਣੈ ਖਾਏ, ਜਿਨ ਰਚ ਰਚਿਆ ਤਿਸਹਿ ਨਾ ਜਾਣੈ, ਅੰਧਾ ਅੰਧ ਕਮਾਏ, ਜਾ ਭਜੈ ਤਾਂ ਠੀਕਰ ਹੋਵੈ, ਘਾੜਤ ਘੜੀ ਨਾ ਜਾਏ।

ਟਾਣੀ ਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਐ ਚਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ ਵਿਣ ਜੋਤੀ ਕੋਏ ਕਿਛ ਕਰੇ ਹੋ ਦਿਖਾ ਸਿਆਣੀ ਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀ ਐ ਪੌੜੀ ਤੁਦੇ ਆਪੇ ਜਗਤ ਉਪਾਏ ਕੈ ਤੁਦੇ ਆਪੇ ਧੰਦੈ ਲਾਇਆ ਮੌਠ ਗੋਲੀ ਪਾਏ ਕੈ ਤੁਦੇ ਆਪੋ ਜਗਤ ਖੁਆਇਆ ਤਿਸਨਾ ਅੰਦਰ ਅਗਨ ਹੈ ਨਹਿ ਤਿਪਤੈ ਭੁੱਖਾ ਧਿਆਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੈ ਆਇਆ ਜਾਇਆ ਬਿਨ ਸਤਿਗੁਰ ਮੋਹ ਨਾ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾ ਤੁਦ ਪਾਇਆ ਕੁਲ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਛੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ ਪੈਰਿਆ ਪੈਰਾ ਬਾਜੋ ਚੱਲਣਾ ਵਿਣ ਹੱਥਾ ਕਰਨਾ ਜੀਬੈ ਬਾਜੋ ਬੋਲਣਾ ਇਉਂ ਜੀਵਤ ਮਰਨਾ।

ਕਨਾ ਬਖਸੇ ਮਿਲ ਲੈ ਹੈ ਗੁਰਮਤੀ ਤੁਦੈ ਲਾਇਆ, ਇੱਕ ਖੜੇ ਤੇ ਕਰੇ ਤੇਰੀ ਚਾਕਰੀ, ਵਣ ਨਾਵੈ ਹੋਰ ਨਾ ਭਾਇਆ, ਹੋਰ ਕਾਰ ਵਿਕਾਰ ਹੈ ਸਭ ਸੱਚੀ ਕਾਰ ਹੈ ਲਾਇਆ, ਪੁੱਤ ਕਲਤ ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤੁਦ ਭਾਇਆ, ਉਹ ਅੰਦਰੋਂ ਬਾਹਰੋਂ ਨਿਰਮਲ

ਕੈ ਵਿੱਚ ਧਰਤੀ ਕੈ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਪਕਾਇਆ ਕੱਪੜ ਪਹਿਰਾ ਧੋਵਾਂ ਸਦਾ ਕਾਰ ਬੱਗਾ ਰਤੀ ਪੀਅਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋਵਾ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣਾ ਬਾਹਰੋਂ ਮਲ ਮਲ ਧੋਵੈ ਅੰਧਾ ਭੂਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੈ ਹੋਮੇ ਵਿੱਚ ਦੁੱਖ

ਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖੋ ਉੱਠੇ ਰੋਗ ਪਾਪ ਕਮਾਇਆ ਹਰਖੋ ਸੋਗ ਵਿਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤੇ ਕਰੇ ਸੁਹੋਗ ਕਰਤਾ ਕਰੇ ਸੁਹੋਗ ਨਾ ਚੱਲਿਆ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਆਵਰੀ ਨੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਮਤ ਸਾਥ ਹੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ ਛੱਪੜ ਨਾਤੇ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਣਜਨ ਹਰ ਹਰ ਨਾਮ ਧਿਆਏ ਹੋ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ ਜਨ ਨਾਨਕ ਤਿਸ ਬਲਿਹਾਰਨ ਹੈ ਜੋ ਆਪ ਜਪੈ ਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰਹੇ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸ਼ਾਦਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮਕਾਲ ਸਿਰਹੋ ਨਾ ਉਤਰੈ ਤ੍ਰਿਬਿਧ ਮਨਸਾ ਗੁਰਮਤੀ ਕਾਲ ਨਾ ਆਵੈ ਨੇੜੈ ਨਾ ਹੋਵੈ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਏ ਉਦਾਸਾ ਨਾਨਕ ਸਤਿਗੁਰ ਸੇਵ ਨੇ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ ਸੋ ਰਤ ਪੀਵੇ ਮਾਨਸਾ ਤਿਨ ਕੋ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਹੱਸੈ ਮੁਖ ਲੇ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਹੋ ਨਾਹੀ ਤਾ ਕਿਆ ਆਖਾ ਕਿਹੋ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੋਵਾਂ ਆਪ ਨਾ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਧਾ ਹੋਏ ਕੈ ਦੱਸੇ ਰਾਹ ਸਭ ਸੁਮਹਾਏ ਸਾ

ਤੂੰ ਗਣਤਾ ਕਿਨੈ ਨਾ ਪਾਇਓ ਸੱਚੇ ਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਨਾ ਪੜੀਐ ਨਾ ਬੁੱਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਕੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚਾ ਸਚਿਆਰਾ ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਭ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿੱਧਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀ ਸਾ ਤਿਸ ਭਾਵ ਸੀ ਨਾਨਕ ਰੱਖਿਆ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾ ਮਾਤਾ ਭਰੇ ਜਾ ਮੁਰਦਾਰ ਨਾ ਖਾਏ ਗੱਲੀ ਭਿਸਤ ਨਾ ਜਾਈਐ ਛੁੱਟੈ ਸੱਚ ਕਮਾਏ ਮਾਰਨ ਪਾਹੇ ਹਰਾਮ ਹੋਏ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਵਾਜਾ ਵਖਤ ਪੰਜ ਪੰਜਾ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ

ਇੱਕ ਸੱਚਾ ਇੱਕ ਕੱਚਾ ਦੇਵਾ ਪਾਰਾ ਸਤਿਗੁਰ ਤੁੱਠੈ ਪਾਈਅਨ ਅੰਦਰ ਰਤਨ ਭੰਡਾਰਾ ਵਿਣ ਗੁਣ ਕਿਨਿਆਂ ਨਾ ਲੱਦਿਆ ਅੰਧੇ ਭੋਕ ਮੂਏ ਕੂੜਿਆਰਾ ਬਾਨਮੁਖ ਦੂਜੇ ਪਾਚ ਮੂਏ ਨਾ ਬੂਝੇ ਵਿਚਾਰਾ ਇੱਕ ਸਭਾ ਜੋ ਦੂਜਾ ਕੋ ਨਹੀਂ ਕਿਸੇ ਆਗਿਆ ਕਰੇ ਪੁਕਾਰਾ ਇੱਕ ਨਿਰ ਧਨ ਸਦਾ ਭੌਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੈ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਕਹੇ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਉਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਿਮ ਦੀਨ ਮੁਹਾਣੈ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੈ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਨਾਉ ਤਉ ਨਾਨਕ ਸਰਬ ਜੀਆਂ ਮੇ ਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੈ ਨਾਨਕ ਸਾਚਾ ਮਨ ਵਸੈ ਸਾਚਾ ਸ਼ਬਦ ਹਰ ਨਾਮਕ ਸਮਾਵੈ ਪੌੜੀ ਰਾਜੇ ਰਈਅਤ ਸਿੱਖ ਦਾਰ ਕੋਇ ਨ ਰਹਿਸੀਓ ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ ਦਰਬ ਪਰੇ ਭੰਡਾਰ ਰੀਤੇ ਕਖਣੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਏ ਚੇ ਲਾਲ ਧੀਨ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆ ਹੋਵੇ ਧੀਣਵਾ ਸੁਮ ਹੋਵੇ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਾਲਾ ਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਭਾਰ ਅਠਾਰੇ ਮੇਵਾ ਹੋਵੇ ਗਰੁੜਾ ਹੋਏ ਸਵਾਓ ਚੰਦ ਸੂਰਜ ਹੋਏ ਫਿਰਦੇ ਰੱਖੀਏ ਨਿਹ ਚਲ ਹੋਵੇ ਥਾਓ

ਜਿਸ ਰਹਿ ਉੱਪਰ ਰੱਖੀਐ ਇਹ ਵੈ ਜਾਪੈ ਭਾਉ ਪੀ ਤੂੰ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ ਪੀ ਤੂੰ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਪਵੜੀ ਵੱਧ ਫੈਲੀ ਗੈ ਬੈਨਾ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੀ ਕੱਲੇ ਕੱਲੇ ਬੁਰੀ ਸੰਸਾਰ ਵਾਦੇ ਖੱਪੀਐ ਪਿੰਡ ਨਾ ਵੈ ਬੇਕਾਰ ਭਰਮੇ ਪੱਚੀਐ ਰਾਹ ਦੋਵੈ ਇੱਕ ਜਾਣੈ ਸੋਈ ਥਿਜ ਸੀ ਕੁਫਰ ਗੋ ਕੁਫਰਾਣੈ ਪਇਆ ਦੱਜ ਸੀ ਸਭ ਦੁਨੀਆ ਸੁਬਹਾਨ ਸੱਚ ਸਮਾਈਐ ਸੱਚੇ ਸਿੱਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੈ ਕੋਏ ਜੇ ਜੀਵੈ ਪਦ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ

ਵਿਲਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹਿ ਭੋਗ ਵਿਲਾਸ ਕਿਆ ਲਸਕਰ ਕਿਆ ਨੇਪ ਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ ਪਵੜੀ ਜਾਤੀ ਦੈ ਕਿਆ ਹੱਥ ਪਾਚ ਸੱਚ ਪਖੀਐ ਸੋਹਰਾ ਹੋਵੈ ਹੱਥ ਮਰੀਐ ਚਖੀਐ ਮੋਹਰਾ ਹੋਵੈ ਹੱਥ ਮਰੀਐ ਚਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀਐ ਫੁਰਮਾਨੀ ਮਹਿਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਸਵਾਰ

ਤਨ ਝਾੜ ਦੋਏ ਪੁਣ ਚੱਕੀ ਜੋੜ ਕੈ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕਾਟ ਕੁੱਟ ਬੱਦਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਾਸ ਕਸ ਟੱਟਰ ਪਾਈਐ ਤੱਪੈ ਤੈ ਬਿਲਾਏ ਪੀਸੋ ਸੋ ਫੋਗ ਸੰਭਾਲੀਐ ਦਿੱਚੈ ਅੱਗ ਜਲਾਏ ਨਾਨਕ ਮਿੱਠੇ ਪਤਰੀਐ ਵੇਖੋ ਲੋਕਾਂ ਆਏ ਪੌੜੀ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ ਪੰਦੜੈ ਮਨ ਚਿੱਤ ਰਹਿਣ ਚੰਗੇਰਿਆ ਜਮ ਰਾਜ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਦੇ ਕਰਮ ਸਲਾਮ ਖਸਮ ਨਾ ਭਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵ ਸੀ ਕਰਸਨ ਤਖ਼ਤ ਸਲਾਮ ਲਿਖਿਆ ਭਾਵ ਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ ਅੰਧਾ ਚੰਦਨ ਰੱਖੀਐ ਦੀਵੇ ਬਲੇ ਪਚਾਸ ਚੋਣੇ ਸੋਨਾ ਪਾਈਐ ਚੁਣ ਚੁਣ ਖਾਵੈ ਘਾਸ ਲੋਹਾ ਮਾਰਨ ਪਾਈਐ ਢਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿਆ ਕੰਚਨ ਟੁੱਟੈ ਸਾਰ ਅਗਨੀ ਗੰਢ ਪਏ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਲਪਾਏ ਭੁੱਖਿਆ ਗੰਢ ਪਵੈ

ਪੌੜੀ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ ਇੱਕ ਖੋਟੇ ਕਰੇ ਇੱਕ ਖਰੇ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਐ ਖੋਟੇ ਸੱਟੀਏ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀਐ ਕਿਸੇ ਅੱਗ ਹੈ ਕਰੇ ਪੁਕਾਰ ਸਤਿਗੁਰ ਪਿੱਛੈ ਭਾਜ ਪਵਹੇ ਇਹਾ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ।

ਸਪਤ ਦੀਪ ਨਹਿ ਜਲੋ, ਅੰਨ ਪੌਣ ਥਿਰ ਨਾ ਕੋਈ, ਏਕ ਤੁਈ ਮਹੱਲਾ ਪਹਿਲਾ, ਨਾਰਿਜਕ ਦਸਤ ਨਾ ਆਕਸੇ, ਹਮਾਰਾ ਏਕ ਆਸ ਬਸ ਵਸੇ, ਆਸ ਏਕ ਦਿਗਰ ਕੋਈ, ਏਕ ਤੁਈ ਮਹੱਲਾ ਪਹਿਲਾ, ਪਰੰਦਏ ਨਾ ਗਿਰਾਹ ਜਾਰ, ਦਰਖਤ ਆਪ ਆਸ ਕਰ ਦੇਹੰਦ ਸੂਈ, ਏਕ ਤੁਈ।

ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧਨ ਜਾਣਿਆ, ਆਵਣ ਨਾਵੈ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ, ਸਲੋਕ ਮਹੱਲਾ ਪਹਿਲਾ, ਸਿਹਾਂ ਬਾਜਾਂ ਚਰਗਾ ਕੁਹੀਆ ਇਹਨਾਂ ਖਵਾਲੇ ਘਾਹ, ਘਾਹੋ ਘਾਹੋ ਖਾਨ ਤਿੰਨਾ ਮਾਸ ਖਵਾਲੇ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਸਗਾਹਾ, ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸਵਾਹਾ, ਜੇਤੇ ਜੀ ਜੀ ਵਹੇ ਲੈ ਸਾਹਾ, ਜੀ ਵਾਲੇ ਤਾ ਕਿਹ ਅਸਾਹ, ਨਾਨਕ ਜਿਉ ਜਿਉ ਸੱਚੇ ਭਾਵੈ ਤਿਉ ਤਿਉ ਦੇ ਗਿਰਾਹ, ਮਹੱਲਾ ਪਹਿਲਾ, ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਖਾ ਪਾਹੇ, ਇੱਕ ਮਿਟੀਆ

ਅਲੱਗ ਜਨਮ ਗਵਾਈ ਹੈ, ਦੂਜੀ ਕਾਰ ਅਲੱਗ ਜਨਮ ਗਵਾਈ ਹੈ, ਇਹਨਾਂ ਨਾਮ ਹੈ ਸਭ ਵਿਸ ਪੈਜੈ ਖਾਈ ਹੈ, ਸੱਚਾ ਸ਼ਬਦ ਸਲਾਹੇ ਸੱਚ ਸਮਾਈ ਹੈ, ਫਿਰ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਆਈ ਹੈ, ਦੁਨੀਆਂ ਖੋਟੀ ਰਾਸ ਕੂੜ ਕਮਾਈ ਹੈ, ਨਾਨਕ ਸੱਚ ਖਰਾਸਾ ਲਾਹੇ ਪਤਿ ਜਾਈ ਹੈ। ਸਲੋਕ ਮਹੱਲਾ ਪਹਿਲਾ। ਤੁਧ ਭਾਵੈ ਤਾਂ ਵਾਵਹਿ ਗਾਵਹਿ, ਤੁਧ ਭਾਵੈ ਜਲ ਨਾਵਹੇ, ਜਾ ਤੁਧ ਭਾਵੈ ਤਾਂ ਕਰੇ ਵਿਭੂਤਾ ਸਿੰਘੀ ਨਾਦ ਵਜਾਵਹੇ, ਜਾ ਤੁਧ ਭਾਵੈ ਤਾਂ ਪੜ੍ਹੇ ਕਿਤੇਬਾ ਮੁੱਲਾਂ ਸੇਖ ਕਹਾਵਹੇ, ਜਾ ਤੁਧ ਭਾਵੈ ਤਾਂ ਹੋਵਹਿ ਰਾਜੇ ਰਾਸ ਕਸ ਬਹੁਤ ਕਮਾਵਹੇ, ਜਾ ਤੁਧ ਭਾਵੈ ਤੇਗ ਵਗਾਵਹੇ, ਸਿਰ ਕੁੰਡ ਸਿਰ ਮੁੰਡੀ ਕੱਟ ਜਾਵਹੇ, ਜਾ ਤੁਧ ਭਾਵੈ ਜਾਏ ਦਸੰਤਰ ਸੁਣ ਗੱਲਾਂ ਘਰ ਆਵਹੇ, ਜਾ ਤੁਧ ਭਾਵੈ ਨਾਏ ਰਚਾਵਹੇ, ਤੁਧ ਭਾਣੇ ਤੂੰ ਭਾਵਹੇ, ਨਾਨਕ ਇੱਕ ਹੈ ਬੇਨੰਤੀ ਹੋਰ ਸਗਲੇ ਕੂੜ ਕਮਾਵਹੇ। ਮਹੱਲਾ ਪਹਿਲਾ। ਜਾ ਤੂੰ ਵੱਡਾ ਸਭ ਵਡਿਆਈਆਂ, ਜਾ ਤੂੰ ਵੱਡਾ ਸਭ ਵਡਿਆਈਆਂ, ਚੰਗਾ ਚੰਗਾ ਹੋਈ, ਜਾ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜ ਕੋਏ ਨਾ ਕੋਈ ਕੂੜਾ ਕੋਏ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੈ ਵਿੱਚ ਰੱਖੈ, ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵ ਨਿਸੰਗ ਭਰਮ ਚੁਕਾਈ ਹੈ।

ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ, ਸੱਚੇ ਦੇ ਦਰ ਜਾਏ ਸੱਚ ਚਵਾਈ ਹੈ, ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਹੈ। ਸਲੋਕ ਮਹੱਲਾ ਪਹਿਲਾ। ਕਲ ਘਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਗੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਨ ਕਹਿ ਚੜਿਆ। ਹੋ ਭਾਲ ਵਿਕੁੰਨੀ ਹੋਈ ਆਧੇਰੈ, ਰਾਹੋ ਨਾ ਕੋਈ ਵਿੱਚ ਹੋਮੈ ਕਾਰ ਵਿੱਚ ਹੋਮੈ ਕਾਰ ਦੁੱਖ ਰੋਈ, ਕਹੋ ਨਾਨਕ ਕਿਨ ਬਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸਦੇਵੈ, ਨਾਨਕ ਗੁਰਮੁਖ ਰਤਨ ਸੋਲੇਵੈ ਪੌੜੀ। ਭਗਤਾਂ ਸਹਿ ਤੈ ਸਾ ਸਾਰੀਆ, ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ, ਭਗਤ ਆਪੇ ਮਿਲਿਆ ਜਿੰਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਵਿਖ ਖਾਇਆ। ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਜਾ ਕਰੀ ਜਿੰਨੀ ਅਣਦਨ ਨਾਮ ਧਿਆਇਆ, ਦਰਸ਼ਨ ਦਾਸ ਹੋਏ ਕੈ ਜਿੰਨੀ ਵਿੱਚੋ ਆਪ ਗਵਾਇਆ, ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚਾ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਬਾਹੀ ਸਾ ਲਾਹ ਜਿੰਨੀ ਤਿੰਨੀ ਧਿਆਇਆ ਇੱਕ ਮਨ, ਸਹੀ ਪੂਰੇ ਸਾ ਵਕਤ ਉੱਪਰ ਲੜ ਮੂਏ, ਦੂਜੇ ਬਹੁਤੇ ਰਾਮਾ ਮਨ ਕੀਆਂ ਮੱਤੀ ਪਿੰਡ ਖਿੰਡੀਆਂ, ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲੇ, ਤੀਜਾ ਮੁਹੀ ਗਰਾਹ ਭੁੱਖਾ ਤਿੱਖਾ ਦੋਏ ਭੌਕੀਆ, ਖਾਧਾ ਹੋਏ ਸਵਾਹ ਪੀ ਖਾਣੇ ਸਿਓ ਦੋਸਤੀ, ਚੌਥੇ ਆਈ ਉਂਗ ਅੱਖੀ ਮੀਟ ਖਪਵਾਰ ਗਿਆ, ਪੀ ਉੱਠ ਚਰਚਾਉਣ ਵਾਦ ਸਹਿਵਰਿਆ ਕੀ ਪੇੜ ਵਧੀ, ਸਭੇ ਵੇਲਾ ਵਕਤ ਸਭ ਜੇ ਅੱਠੀ ਪਾਉ ਜੇ ਅੱਠੀ ਪਾਉ ਜੇ ਅੱਠੀ ਪਾਉ ਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਮਹੱਲਾ ਦੂਜਾ। ਸਹੀ ਪੂਰੇ ਸਾ ਜਿੰਨੀ ਪੂਰਾ ਪਾਇਆ, ਅੱਠੀ ਵੇਪਰ ਵਾਹ ਰਹਿਣ ਇਕੱਤੇ ਰੰਗ, ਦਰਸ਼ਨ ਰੂਪ ਅਥਾਹ ਵਿਰਲੇ ਪਾਈ ਹੈ, ਕਰਮ ਪੂਰਾ ਪੂਰਾ ਗੁਰੂ ਪੂਰਾ ਜਾਕਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ, ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣੀ ਮੈਂ ਸੱਚ ਸੁਣਾਈ ਹੈ, ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਹੈ, ਇਹਨੇ ਚਿੱਤ ਕਠੋਰ ਸੇਵ ਗਵਾਈ ਹੈ, ਜਿੱਤ ਘੱਟ ਸੱਚ ਨਾ ਪਾਏ ਸੁਭਾਨ ਕਢਾਈ ਹੈ, ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ, ਕੋਈ ਨਾ ਆਖਿਆ ਘੱਟ ਹੋਮੈ ਜਾਈ ਹੈ, ਲੈਣ ਖਰੇ ਪਰਖ ਦਰਦ ਵੀ ਨਾਈ ਹੈ, ਸੌਦਾ ਇੱਕ ਤਹੱਟ ਪੂਰੇ ਗੁਰ ਪਾਈ ਹੈ। ਸਲੋਕ ਮਹੱਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨਾਉ ਨਿਤ ਨਾਮ ਏਕ ਭਾਲੇ ਗੁਣੀ ਗਹੀਰ, ਕਰਮਵੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ, ਚੌਥੇ ਪਹਿਰ ਸਬਾਹ ਕੈ ਸੁਰਤਿਆ ਉਪਜਾ ਚਾਓ, ਤਿਨਾ ਗਿੰਦਰੀਆਵਾਂ ਸਿਉ ਦੋਸੀ ਮਨਮੁਖ ਸੱਚਾ ਨਾਓ, ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਐ ਵੰਨੀ ਚੜ੍ਹਿਆ ਚੜਾਓ, ਜੇ ਹੋਵੈ ਨਦਰ ਸਰਾਪ ਕੀ ਬਹੁਣ ਨ ਪਾਈ ਧਾਓ। ਸਤੀ ਪੈਰੀ ਸਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜੇ ਘਟੈ ਰਾਸ, ਉੱਥੇ ਖੋਟੇ ਖਰੇ ਉੱਥੇ ਖੋਟੇ ਸੱਡੀਐ ਖਰੇ ਕੀਚੇ ਸਾ ਬਾਸ, ਬੋਲਣ ਫਾਦਲ ਨਾਨਕਾ ਦੁੱਖ ਸੁਖ ਕਸ ਖਸਮੈ ਪਾਸ। ਮਹੱਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨ ਸਰਾਤ ਦੋਏ ਦਾਈ ਦਾਇਆ, ਖੇਲੈ ਸਕਲ ਜਗਤ ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ, ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤੀ ਆਏ ਸੱਚ ਵਿਗਸਿਆ, ਸੱਚਾ ਕੋਟ ਗਿਰਾਏ ਨਿਜ ਘਰ ਵਸਿਆ, ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ, ਸੱਚਾ ਦੇ ਦੀ ਬਾਣ ਕੂੜ ਨਾ ਪਾਈਏ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ।

ਗੁਣ ਗਾਹਕ ਇੱਕ ਵੰਨ ਭੁੱਖਿਆ ਭੁੱਖ ਨਾ ਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਅੰਤਾ ਰੱਜੈ ਬਿਨ ਸੱਚੇ ਸਭ ਕੂੜ ਕੂੜ ਕਮਾਈ ਹੈ ਬਿਨ ਸੱਚੇ ਸੱਚੇ ਬਿਨ ਸੱਚੇ ਕੂੜ ਯਾਰ ਮਨ ਚਲਾਈ ਹੈ ਬਿਨ ਸੱਚੇ ਤਨ ਛਾਰ ਛਾਰ ਲਾਈ ਹੈ ਬਿਨ ਸੱਚੇ ਸਭ ਭੁੱਖ ਜੇ ਪੈਜੈ ਖਾਈ ਹੈ ਬਿਨ ਸੱਚੇ ਦਰਬਾਰ ਕੂੜ ਨਾ ਪਾਈ ਹੈ ਕੂੜੇ ਲਾਲਚ ਲੱਗ ਮਹਿਲ ਖੁਆਈ ਹੈ ਸਭ ਜਗ ਠੱਗਿਓ ਠੱਗ ਆਈ ਹੈ ਜਾਈ ਹੈ ਤਦ ਮੈਂ ਤ੍ਰਿਸ਼ਨਾ ਅੱਗ ਅੱਗ ਸਾਬਤ ਬੁਝਾਈ ਹੈ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ

ਚਿਤ ਪਾਉੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਭਾਵਣਾ ਪੜਿਆ ਨਾਹੀ ਭੇਦ ਬੁੱਝੈ ਪਾਵਣਾ ਖੜ ਦਰਸ਼ਨ ਕਹਿ ਪੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ।

ਮੰਤਰੀ ਹੋਏ ਅਠੂਹਿਆ ਨਾਗੀ ਲੱਗਿਆ ਜਾਏ ਆਪਣ ਹੱਥੀ ਆਪਣੇ ਦੇ ਕੁਚਾ ਆਪੇ ਲਾਏ ਹੁਕਮ ਪਿਆ ਦੁਰਖਸਮ ਕਾ ਅਤ ਤੂੰ ਅਤ ਹੂੰ ਧੱਕਾ ਖਾਏ ਗੁਰਮੁਖ ਗੁਰਮੁਖ ਸਿਉ ਮਨਮੁਖ ਅੜੈ।

ਨਾਵੇ ਤੇ ਅੱਗੇ ਵਾਸ ਫੋਟਸ ਫਿਟ ਸੋ ਜੀ ਵਿਆਸ ਸ਼ਬਦ ਸਵਾਰੀ ਆਸ ਅੰਮ੍ਰਿਤ ਤਿੱਬੀ ਵਿਆਸ ਲੋਕ ਮਹੱਲਾ ਪਹਿਲਾ ਮਾਰੂ ਮਿਹੀ ਨ ਤ੍ਰਿਪਤਿਆ ਅੱਗੀ ਲਹਿ ਨ ਭੁੱਖ ਰਾਜਾ ਰਾਜ ਰਾਜਾ ਰਾਜ ਨ ਤ੍ਰਿਪਤਿਆ ਸਾਇਰ ਭਰੇ ਨਿਕ ਸੁੱਖ

ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚ ਮਾਰਗ ਦੱਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲਵ ਦੱਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਕਹਿ ਰਾਸ ਹਰ ਜੀਓ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰ ਨਾ ਖਤਾ

ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲੱਖ ਸਿਰਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰਵੇ ਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਘਰਾਹੋ ਦੀਵਾ ਬਾਲਿਆ ਸੱਚਾ ਸਬਦ ਸਲਾਹੇ ਦੁਖੀ ਸੁਖੀ।

ਭੈਣ ਜੀਵੈ ਬਹੁਤ ਬਹੁਤ ਖੁਸ਼ੀਆ ਖੁਸ਼ੀ ਕਮਾਏ, ਨਾਨਕ ਭੈਣ ਜੇ ਮਰੈ ਮੋਹ ਕਾਲੈ ਉੱਠ ਜਾਏ, ਪੌੜੀ ਸਤਿਗੁਰ ਹੋਏ ਦਇਆਲ ਤਸਰ ਦਾ ਪੂਰੀਐ, ਸਤਿਗੁਰ ਹੋਏ ਦਇਆਲ ਨਾ ਕਬਹੂੰ ਝੂਰੀਐ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਇਆਲ ਤਾਂ ਜਮਕਾ ਡਰ ਕਿਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁੱਖ ਦੇਹਾ, ਸਤਿਗੁਰ ਹੋਏ ਦਇਆਲ ਤਾਂ ਨਵਨਿਤ ਪਾਈਐ, ਸਤਿਗੁਰ ਹੋਏ ਦਇਆਲ ਤਾਂ ਸੱਚ

ਮੁਲ ਫਦੀਹਤ ਮੋਹੇ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਗੀ ਸਿਰ ਖੋਹਾਇਨ ਭਈਨ ਹੱਥ ਸਿਵਾਹੀ ਮਾਊ ਪਿਊ ਕਿਰਤ ਕਵਾਇਨ ਟੱਬਰ ਰੋਵਣ ਧਾਹੀ।

ਤਿਤ ਕੇ ਹੋਮ ਜਗ ਸਦ ਪੂਜਾ ਪਈ ਹੈ ਕਾਰਜ ਸੋ ਹੈ। ਗੁਰੂ ਸੰਬੰਧ ਨਦੀ ਸਭ ਸਿੱਖੀ ਨਹਾਤਿਆ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਹਾਵਨ ਨਾਨਕ।

ਤੁਧ ਸੱਚੇ ਸੁਭਾਣ ਸਦਾ ਕਲਾਣਿਆ, ਤੂੰ ਸੱਚਾ ਦੀਬਾਣ ਹੋ ਰਾਵਣ ਜਾਣਿਆ। ਸੱਚ ਜੇ ਮੰਗੇ ਦਾਨ ਜੇ ਤੁਧੈ ਜਿਹਾ, ਸੱਚ ਦਿਆ ਫੁਰਮਾਨ ਸਭ ਦੇ ਸੋਹਿਆ। ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ, ਕਰਮ ਪਵੈ ਨਿਸ਼ਾਨ ਨ ਚਲੈ ਚਲਾਇਆ। ਤੂੰ ਸੱਚਾ ਦਾਰ ਨਿਤ ਦੇਵੈ ਚੜ੍ਹੈ ਸਵਾਇਆ, ਨਾਨਕ ਮੰਗੈ ਦਾਨ ਜੋ ਤੁਧ ਪਾਇਆ। ਸਲੋਕ ਮਹੱਲਾ ਦੂਜਾ। ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਿਮਿਓ, ਤਿੰਨ ਕੋ ਕਿਆ ਉਪਦੇਸੀ ਐ, ਜਿਨ ਗੁਰੂ ਨਾਨਕ ਦਿਓ ਮਹੱਲਾ ਪਹਿਲਾ। ਆਪ ਬੁਝਾਏ ਸੋਈ ਬੁਝੈ, ਜਿਸ ਆਪ ਬੁਝਾਏ।

ਪੌੜੀ ਹੋਂ ਢਾਡੀ ਵੇਕਾਰ ਘਰੈ ਲਾਇਆ ਰਾਤ ਦਹਿ ਕੈ ਵਾਰ ਧਰੋਹ ਫੁਰਮਾਇਆ ਢਾਡੀ ਸੱਚੈ ਸੱਚੈ ਮਹਿਲ ਕਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ।

ਕਹਿਣਾ ਹੈ ਕਿਛ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ ਰਹਾਉ। ਸਰਬ ਸੁਰਤ ਦੁਇ ਸਸੁਰ ਭਏ ਕਰਨੀ ਕਾਮਣ ਮਾਂ ਕਰ ਮਨ ਲਏ ਸਾਹਾ ਸੰਜੋਗ ਵਿਜੋਗ ਵਿਆਹ ਵਿਜੋਗ ਸੱਚ ਸੰਤਤ ਕਹੋ ਨਾਨਕ।

ਰਾਜਾ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਖਾਣੈ ਪੀਤਰ ਹੋਤੀ ਵਸਤ ਨਾ ਜਾਣੈ ਹੋ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਹਿਆ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਜ਼ਰ ਨਾ ਆਇਆ ਗਾਉਣੀ ਮਹੱਲਾ ਪਹਿਲਾ ਦੱਖਣੀ

ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ, ਨਰ ਹਰ ਨਿਹ ਕਾਮ ਰਹਾਓ, ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਹੇ ਸਮਾਏ। ਗੁਰਮੁਖ ਮੁਖ ਤੋਂ ਬੰਧ ਨਾ ਪਾਏ, ਸ਼ਬਦ ਵਿਚਾਰ ਛੁੱਟੇ ਹਰ ਨਾਏ, ਤਰ ਵਰ ਪੰਖੀ ਬਹੁ ਨਿਸਵਾਸ, ਸੁਖ ਦੁਖੀਆ ਮਨ ਮੋਹ ਵਿਨਾਸ, ਸਾਜ ਬਿਹਾਕ ਬਕ ਤੱਕ ਹੈ ਆਗਾਸ, ਦੈ ਦਿਸ ਧਾਵੇ ਕਰਮ ਲਿਖਿਆਸ, ਤਾ ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੁੱਟੈ ਬਿਖ ਮਾਟ, ਬਿਨ ਵੱਖਰ ਸੁਨੋ ਘਰ ਵਹਾਟ, ਗੁਰਮਿਲ ਖੋਲ

ਕਿਸ ਜਾਚੋ ਨਾ ਹੀ ਕੋ ਥਾਓ, ਨਾਨਕ ਗੁਰਮਤ ਸਹਿਜ ਸਮਾਓ, ਗਾਉਣੀ ਮਹੱਲਾ ਪਹਿਲਾ, ਸਤਿਗੁਰ ਮੈਂ ਸੋ ਮਰਨ ਦਿਖਾ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਅਗਨਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਾਰ ਜਪ ਜਾਪ ਰਹਿਣ ਹਰ ਸਰਨਾ ਰਹਾਓ, ਸਤਿਗੁਰ ਮਿਲਹਿਤਾ ਦੁਬਤਾ ਭਾਗੈ, ਕਮਲ ਬਿਗਾਸ ਮਨ ਹਰ ਪ੍ਰਭ ਲਾਗੈ, ਜੀਵਤ ਮਰੈ ਮਹਾਰਸ ਆਗੈ, ਸਤਿਗੁਰ ਮਿਲੈ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਲੈ ਜਮ ਕਾ ਭਉ ਮੂਚਾ, ਗੁਰ ਮਿਲਿਆ ਮਿਲ ਅੰਕ ਸਮਾਇਆ, ਕਰ ਕਿਰਪਾ ਘਰ ਮਹਿਲ ਦਿਖਾਇਆ, ਨਾਨਕ ਹੋਮੈ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ।

ਨਾਨਕ ਨਾਮ ਮਿਲੇ ਨਾਨਕ ਰਾਮ ਮਿਲੇ ਭਰਮ ਦੂਰੇ ਗਾਉੜੀ ਮਹੱਲਾ ਪਹਿਲਾ ਜਨਮ ਮਰੈ ਤਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਦੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾਓ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸ ਪੰਡਿਤ ਮੁਖ ਹੋ ਸੋਈ ਬਿਨ ਗੁਰਸ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾ ਸਰਬ ਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਹੋ ਸੰਸਾਰੋ ਲੱਭ ਲੋਭ ਮੋਹੜ ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਾਰ ਉੱਪਰ ਛਾਰੋ ਸੁਣ ਸੁਣ ਸਿੱਖ ਹਮਾਰੀ ਸੁਕਿਰਤ ਕੀਤਾ ਰਹਿਸੀ ਮੇਰੇ ਜੀੜੇ ਬਹੁਣ ਨਯਾ ਵੈਵਾਰੀ ਰਹਾਓ ਹਉ ਤੁਦ ਆਖਾ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ।

ਬੈਠੀ ਸਾਤ ਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੋ ਪੰਜ ਜਨਾ ਚਾਹੇ ਢਾਹੇ ਮੜੋਲੀ ਲੁਟਿਆ ਦੇਹਰਾ ਸਤ

ਕੰਨ ਮੂਲ ਮੁਨ ਮਨ ਲਾ ਵਿਸਤਾਰ ਹਾਓ ਮੁੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕਿੰਨੀ ਗੰਗਾ ਤਾ ਤ੍ਰਿਪਵਨ ਤਾਰਨ ਹਾਰ ਸਵਾਮੀ ਇੱਕ ਨਚੇਤ ਅੰਦਾਤਾ।

ਤਾਟ ਤੀਰਥ ਹਮ ਨਵਖੰਡ ਦੇਖੇ ਹੱਟ ਪੱਟਣ ਬਾਹ ਜਾਰਾ ਲੈ ਕੇ ਤਕੜੀ ਧੁੱਲਣ ਲਾਗਾ ਘੱਟ ਹੀ ਮਹਿਵਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਗੁਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਓ ਡੁੱਬਦੇ ਪੱਤਰ ਤਾਰੇ ਸੰਸਾਰ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ।

ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕੌਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ, ਦੇਹੋ ਸਜਣਿਆ ਸੀ ਸੁਣੀਆਂ।

ਗੁਰ ਮਿਲਿਆ ਹਰ ਮਨ ਵਸਿਆ ਸੁਭਾਏ, ਮੇਰਾ ਹਰ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸਬਦ ਸਦਾ ਹੈ ਅੰਤ ਨਾ ਭਾਰਾ ਵਾਰ, ਮੇਰਾ ਪ੍ਰਭ ਬਖਸੇ ਬਖਸ਼ਣਹਾਰ। ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ

ਮਿਲਿਆ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸਾਧ ਵਸੈ ਮਨ ਆਏ ਗੁਰ ਦੇ ਪਵਿੱਤਰ ਪਾਵਨ ਸੁਚ ਹੋਏ ਗੁਰ ਦੇ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਸਭ ਭਰਮ ਭੁਲਾਣੀ ਵਾਹਿਗੁਰੂ ਸਭ ਭਰਮ ਭੁਲਾਈ ਬਿਨ ਨਾਵੈ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸ

ਭਾਵਤ ਰਹੇ ਜੇ ਸਤਿਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨ ਪਾਵੇ ਬਿਸ ਬਿਨ ਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਫਿਰ ਰਾਖਿਆ ਸਦਾ ਉਰ ਧਾਰ ਭਗਤ ਕਰੇ ਮੂਰਖ ਆਪ ਜੁਣਾਵਹੇ ਨੱਚ ਨੱਚ ਟੱਪੇ ਬਹੁਤ ਦੁੱਖ

ਬਹੁਤ ਚਿੰਤਾ ਚਿਤਵੈ ਆਪ ਨਾ ਪਛਾਨਾ ਧੰਦਾ ਕਰਦਿਆ ਅਣਜਨ ਵਿਹਾਨਾ ਹਿਰਦੈ ਰਾਮ ਰਮੋ ਮੇਰੇ ਭਾਈ ਗੁਰਮੁਖ ਰਸਨਾ ਹਰਸਨ ਰਸਾਈ ਰਹਾਉ ਗੁਰਮੁਖ ਹਿਰਦੈ ਜਿਨ ਨਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹੋ ਮੈਂ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ

ਨਾਨਕ ਸੇ ਸਦਾ ਗੁਣ ਹਰ ਗੁਣੀ ਗਹੀਰ ਗੌੜੀ ਗੁਆਰੇ ਰੀ ਮਹੱਲਾ ਤੀਜਾ। ਸੋ ਕਿਉਂ ਵਿਸਰੈ ਜਿਸਕੇ ਜੀ ਪਰਾਨਾ, ਸੋ ਕਿਉਂ ਵਿਸਰੈ ਜਿਸ ਸਭ ਮਾਹੇ ਸਮਾਨਾ, ਜਿਤ ਸੇਵਿਆ ਦਰਗਹਿ ਪਤ ਪਰਵਾਨਾ, ਹਰ ਕੇ ਨਾਮ ਮਿੱਠੋ ਪਲ ਜਾਓ, ਤੂੰ ਵਿਸਰੈ ਤਦ ਹੀ ਮਰ ਜਾਓ ਰਹਾਓ। ਤਿੰਨ ਤੋਂ ਵਿਸਰੇ ਜੇ ਤੁਦ ਆਪ ਭੁਲਾਏ, ਤਿੰਨ ਤੋਂ ਵਿਸਰੇ ਜੇ ਦੂਜਾ ਭਾਏ, ਮਨਮੁਖ ਗਿਆਨੀ ਝੋਨੀ ਪਾਏ, ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਉੱਠਾ ਜਿਨ ਇੱਕ ਮਨ ਤੁੱਠਾ ਤਿੰਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ, ਜਿੰਨਾ ਪੋਤਾ ਪੁੰਨ ਸੇ ਅਗਿਆਨ ਸੇ

ਕੀਮਤ ਨਾ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਇਕਥਕਤਾ ਗੁਰ ਸ਼ਬਦ ਵਖਾਣੀ ਰਹਾਓ ਜੈ ਸਤਿਗੁਰ ਤੈ ਸਤ ਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹਉਮੈ ਬਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ

ਸਤਿਕਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ

ਸਭਤਾਈ ਹੋਏ ਸਹਾ ਇਹ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਿਟ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰਸ਼ੈ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੰਗਤ ਅਤੇ ਪਰਿਵਾਰ ਨੂੰ ਅਰਦਾਸ ਬੇਨਤੀ ਚੌਧਰੀ ਅਜਿਹਾ ਚੇਰੀ ਲਿਖਿਆ ਤੇ ਆਹ ਹੁਕਮ ਕਮਾਏ ਘੱਲਿਆ ਵੇ ਨਾਨਕਾ ਸਿੱਧੀ ਜੈ ਮਾਵਕਾ ਅਨੁਸਾਰ ਦਰਕ ਸੇਵਕ ਬਲਬੀਰ ਸਿੰਘ ਭਾਟੀਆ ਸਤਿਗੁਰੂ ਜੀ ਨੇ ਆਪ ਜੀ ਨੇ ਉਹਨਾਂ ਨੂੰ ਆਜੂ ਬਖਸ਼ੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦਾ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਨਿਮਿੱਤ ਉਹਨਾਂ ਦੇ ਪੰਜ ਭੂਤਕ ਸਰੀਰ ਸੰਸਕਾਰ ਤੋਂ ਉਪਰੰਤ ਉਹਨਾਂ ਸਮੂਹ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਰੱਖੇ ਗਏ ਸਹਿਜ ਪਾਠ ਦੀ ਸੰਪੂਰਨਤਾ ਆਪ ਦੇ ਚਰਨਾਂ 'ਚ ਆ ਕੇ ਸੰਪੂਰਨਤਾ ਹੋਈਆਂ ਹਨ ਸ਼ਬਦ ਕੀਰਤਨ ਹੋਏ ਹਨ ਸ਼੍ਰੀ ਭੋਜਨ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾ ਮਨ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੰਡਿਤ ਆਤਮਕਸ਼ਣੀ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾ ਚਰਨਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮਨ ਦਾ ਬਲ ਬਖਸ਼ਣਾ ਪਰਿਵਾਰ ਵੱਲੋਂ ਇਸ ਮਾਪ ਸੁਣਨ ਵਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰਤ ਅਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਪ੍ਰਵਾਨ ਕਰਨ ਪਰਿਵਾਰ ਸੁਖ ਸ਼ਾਂਤੀ ਚੜ੍ਹੀ ਦਾਤਾ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸਦ ਬਾਣੀ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ

0: ਤਰੇ ਕਟੰਬ ਸੰਗ ਲੋਗ ਕੁਲ ਸਬਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ 'ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਵਰਗ ਵਾਸੀ ਸਰਦਾਰ ਬਲਵੀਰ ਸਿੰਘ ਜੀ ਭਾਟੀਆ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਯਾਦ ਕੀਤਾ ਹੈ। ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ, ਜਿਨ੍ਹਾਂ ਨੇ ਦਰਸ਼ਨ ਦਿਦਾਰੇ ਸਾਨੂੰ ਦਿੱਤੇ ਨੇ, ਅਤੇ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ, ਬਾਣੀ ਪੜ੍ਹੀ ਹੈ, ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ, ਗਿਆਨੀ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ। ਗਿਆਨੀ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਅੰਤਿਮ ਅਰਦਾਸ ਕੀਤੀ ਹੈ, ਉਹਨਾਂ ਦਾ ਧੰਨਵਾਦ, ਅਤੇ ਗਿਆਨੀ ਬਲਵਿੰਦਰ ਸਿੰਘ ਜੀ ਹੁਣੀ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਉਹਨਾਂ ਦਾ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਆਪਾਂ ਸਤਿਕਾਰਯੋਗ ਸਵਰਗਵਾਸੀ ਸਰਦਾਰ ਬਲਵੀਰ ਸਿੰਘ ਭਾਟੀਆ ਜੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਆਪਾਂ ਸਾਰੇ ਹੀ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚੇ ਅਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਏ, ਅੰਤਿਮ ਅਰਦਾਸ ਹੋਈ ਅਤੇ ਬਰਾਗਮਈ ਕੀਰਤਨ ਹੋਇਆ। ਸੋ ਮੈਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਦੂਰੋਂ ਨੇੜਿਓਂ ਚੱਲ ਕੇ ਪਰਿਵਾਰ ਦੀ ਦੁੱਖ ਦੀ ਘੜੀ 'ਚ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਫਿਰ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਦੁੱਖ ਵੰਡਾਇਆ ਵੰਡਿਆ ਜਾਂਦਾ ਹੈ, ਜਾਣ ਵਾਲਾ ਇਨਸਾਨ ਕਦੇ ਵਾਪਸ ਨਹੀਂ ਆਇਆ, ਪਰ ਪਰਿਵਾਰ ਨੂੰ ਜ਼ਰੂਰ ਸਹਾਰਾ ਮਿਲਦਾ ਹੈ, ਇਹ ਦੁੱਖ ਚੱਲਣ ਦੀ ਸਮਰੱਥਾ ਮਿਲਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਕੁਛ ਬੋਲਾਂ, ਮੈਂ ਬੇਨਤੀ ਕਰਦਾ ਹਾਂ ਕਿ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ, ਉਹ ਸਤਿਕਾਰਯੋਗ ਬਲਵੀਰ ਸਿੰਘ ਭਾਟੀਆ ਜੀ ਦੇ ਜੀਵਨ ਸਾਥੀ ਭੈਣ ਜੀ ਕੁਲਵਿੰਦਰ ਕੌਰ ਭਾਟੀਆ, ਉਹਨਾਂ ਨੂੰ ਜੋ ਇਹ ਸਦਮਾ ਹੋਇਆ ਹੈ, ਮਹਾਰਾਜ ਵੱਲੋਂ ਬਲੈਸਿੰਗ ਉਹਨਾਂ ਨੂੰ ਇਹ ਸਦਮਾ ਝੱਲਣ ਦੀ ਮਹਾਰਾਜ ਸਮਰੱਥਾ ਬਖਸ਼ਣ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਜੋ ਸਰੋਪਾ ਦੀ ਦਾਤ ਹੈ, ਉਹ ਆ ਕੇ ਪਹਿਲਾਂ ਗਿਆਨੀ ਜੀ ਹੁਣਾਂ ਤੋਂ ਸਰੋਪਾ ਦੀ ਦਾਤ ਲੈ ਲੈਣ। ਭੈਣ ਜੀ ਕੁਲਵਿੰਦਰ ਕੌਰ, ਅਤੇ ਨਾਲ ਹੀ ਜਿੰਨਾ ਚਿਰ ਭੈਣ ਜੀ ਹੁਣੀ ਸਰੂਪਾ ਲੈਂਦੇ, ਜਦੋਂ ਪਰਿਵਾਰ ਦੇ ਵਿੱਚੋਂ ਵੱਡਾ ਚਲਿਆ ਜਾਂਦਾ ਹੈ, ਚੜ੍ਹਾਈ ਕਰ ਜਾਂਦਾ ਹੈ, ਅਤੇ ਸਾਡੀ ਰਵਾਇਤ ਹੈ ਕਿ ਜੋ ਉਹ ਆਪਣੀਆਂ ਜ਼ਿੰਮੇਵਾਰੀਆਂ ਤਕਰੀਬਨ ਨਿਭਾ ਕੇ ਗਏ, ਪਰ ਰਹਿੰਦੀਆਂ ਜ਼ਿੰਮੇਵਾਰੀਆਂ ਜੋ ਉਹ ਵੱਡੇ ਸਪੁੱਤਰ ਦੇ ਸਿਰ 'ਤੇ ਜ਼ਿੰਮੇਵਾਰੀਆਂ ਦੀ ਦਸਤਾਰ ਸਜਾਈ ਜਾਂਦੀ ਹੈ। ਸੋ ਇਹਨਾਂ ਦੇ ਵੱਡੇ ਸਪੁੱਤਰ ਸਰਦਾਰ ਸਰਤਾਜ ਸਿੰਘ ਭਾਟੀਆ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਭੈਣ ਜੀ ਦਾ ਪੇਕਾ ਪਰਿਵਾਰ, ਇਹਨਾਂ ਦੇ ਭਰਾਤਾ ਜੀ, ਕਾਕੇ ਦੇ ਮਾਮਾ ਜੀ ਜੋ ਦਸਤਾਰ ਲੈ ਕੇ ਆਏ ਆ,

ਸਤਿਕਾਰਯੋਗ ਇਹ ਬੱਚੇ ਦੇ ਇਹਨਾਂ ਦੇ ਭੈਣ ਜੀ ਦੇ ਭਰਾਤਾ ਜੀ ਜੋ ਬੱਚਿਆਂ ਦੇ ਮਾਮਾ ਜੀ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਰਾਜਵੀਰ ਉਹ ਦਸਤਾਰ ਲੈ ਕੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਕਾਕਾ ਸਰਤਾਜ ਸਿੰਘ ਜੀ ਗੁਰੂ ਘਰ ਦੀ ਬਖਸ਼ਿਸ਼ ਸਰੂਪਤ ਦੀ ਦਾਤ ਲੈ ਲੈਣ ਕਿਉਂਕਿ ਜ਼ਿੰਮੇਵਾਰੀਆਂ ਨਿਭਾਉਣ ਦੀ ਬਖਸ਼ਿਸ਼ ਗੁਰੂ ਸਾਹਿਬ ਕਰਨ ਬੋਲੇ ਸੋ ਨਿਹਾਲ ਸੋ ਇਸ ਬੱਚੇ ਦੇ ਸਿਰ 'ਤੇ ਪਰਿਵਾਰਕ ਜ਼ਿੰਮੇਵਾਰੀਆਂ ਜੋ ਇਹਨਾਂ ਦੇ ਪਿਤਾ ਦੀਆਂ ਨੇ ਉਹ ਵੀ ਪੈ ਗਈਆਂ ਨੇ ਇਸ ਤਰ੍ਹਾਂ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਕਾਕਾ ਜੀ ਤੁਸੀਂ ਹੁਣ ਆਪਣੀ ਮਾਤਾ ਦਾ ਖਿਆਲ ਰੱਖਣਾ ਅਤੇ ਨਾਲ ਹੀ ਆਪਣੀ ਭੈਣ ਸਰੀਤਾ ਕੌਰ ਭਾਟੀਆ ਉਹਦਾ ਅਤੇ ਛੋਟੇ ਵੀਰ ਸਟੀਵ ਸਿੰਘ ਭਾਟੀਆ ਉਹਦਾ ਵੀ ਖਿਆਲ ਰੱਖਣਾ ਉਹਨਾਂ ਨੂੰ ਹਮੇਸ਼ਾ ਨਾਲ ਲੈ ਕੇ ਚੱਲਣਾ ਸੋ ਮੈਂ ਹੁਣ ਬੇਨਤੀ ਕਰਦਾ ਸਤਿਕਾਰਯੋਗ ਸਰਤਾਜ ਸਿੰਘ ਨੂੰ ਤੁਸੀਂ ਮੱਥਾ ਟੇਕ ਕੇ ਅੱਗੇ ਬੈਠ ਕੇ ਅਤੇ ਆਪਣੇ ਮਾਮਾ ਜੀ ਕੋਲੋਂ ਸਰਦਾਰ ਰਜਿੰਦਰ ਸਿੰਘ ਜੀ ਰਾਜਵੀਰ ਜੀ ਨੂੰ ਮੈਂ ਕਹਿੰਦਾ ਕਿ ਉਹ ਇਹਨਾਂ ਨੂੰ ਜੋ ਦਸਤਾਰ ਭੇਟ ਕਰਨ

ਬਹਿ ਜਾ, ਮੇਰਾ ਪੁੱਤ ਇੱਥੇ ਕਾਰਪੇਟ 'ਤੇ ਬਹਿ ਜਾ, ਭਾਵੇਂ ਪਰੇ ਇੱਥੇ ਪਰਲੇ ਪਾਸੇ ਬਹਿ ਜਾ। ਬਹਿ ਜਾਓ, ਬੈਠ ਕੇ ਦਸਤਾਰ ਲੈ ਲਾ, ਹਾਂਜੀ, ਸਿਰ 'ਤੇ ਰੱਖ ਦਿਓ, ਸਿਰ 'ਤੇ ਰੱਖ ਦਿਓ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਡੀ ਅਰਦਾਸ ਹੈ ਕਿ ਮਹਾਰਾਜ ਇਸ ਬੱਚੇ ਨੂੰ ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਬਖਸ਼ੇ, ਮਹਾਰਾਜ ਬਖਸ਼ਿਸ਼ ਕਰਨ ਇਹਨੂੰ ਇਹ ਦੁੱਖ ਝੱਲਣ ਦੀ ਅਤੇ ਜ਼ਿੰਮੇਵਾਰੀਆਂ ਨਿਭਾਉਣ ਦੀ, ਜੋ ਇਹ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਭੈਣ ਜੀ ਕੁਲਵਿੰਦਰ ਕੌਰ ਨੂੰ ਮਹਾਰਾਜ ਇਹ ਦੁੱਖ ਝੱਲਣ ਦੀ ਸਮਰੱਥਾ ਬਖਸ਼ਣ। ਇਹਨਾਂ ਦੇ ਜੋ ਬੱਚੀ ਆ ਸਰੀਤਾ ਕੌਰ ਭਾਟੀਆ ਅਤੇ ਬੱਚਾ ਸਟੀਵ ਸਿੰਘ ਭਾਟੀਆ, ਉਹਨਾਂ ਨੂੰ ਵੀ ਮਹਾਰਾਜ ਸਮਰੱਥਾ ਦੇਣ, ਇਹ ਆਪਣੇ ਪਿਤਾ ਜੀ ਦੇ ਵਿਛੋੜੇ ਵਿੱਚ ਇਹ ਚੱਲ ਸਕਣ। ਅਤੇ ਨਾਲ ਹੀ ਮੈਂ ਭਾਟੀਆ ਪਰਿਵਾਰ ਵੱਲੋਂ, ਭੈਣ ਜੀ ਕੁਲਵਿੰਦਰ ਕੌਰ ਭਾਟੀਆ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਆਈ ਹੋਈ ਸੰਗਤ, ਉਹਨਾਂ ਦੇ ਰਿਸ਼ਤੇਦਾਰ, ਸਾਕ ਸੰਬੰਧੀ, ਸੱਜਣ ਮਿੱਤਰ, ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਜਾਂ ਘਰੇ ਜਾ ਕੇ ਜਾਂ ਸੰਸਕਾਰ 'ਤੇ ਪਹੁੰਚ ਕੇ, ਹੁਣ ਇੱਥੇ ਪਹੁੰਚ ਕੇ ਇਹਨਾਂ ਦੇ ਨਾਲ ਦੁੱਖ ਵੰਡਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਮੈਂ ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਮੂਹ ਸੇਵਾਦਾਰਾਂ ਵੱਲੋਂ, ਸਿੱਖ ਪੰਚਾਇਤ ਦੇ ਸਾਰੇ ਮੈਂਬਰਾਂ ਵੱਲੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਨੂੰ, ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਜੋ ਆਪ ਸੰਗਤਾਂ ਲਈ ਪਰਿਵਾਰ ਵੱਲੋਂ ਸਤਿਕਾਰਯੋਗ ਬਲਵੀਰ ਸਿੰਘ ਭਾਟੀਆ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਜੇ ਪਰਿਵਾਰ ਵੱਲੋਂ ਕਿਸੇ ਨੇ ਵੀ ਕੋਈ ਚਾਰ ਸ਼ਬਦ ਬੋਲਣੇ ਹੋਣ, ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਸਟੇਜ 'ਤੇ ਆ ਕੇ ਉਹਨਾਂ ਦੇ ਪਰਿਵਾਰ ਵੱਲੋਂ ਕਿਸੇ ਨੇ ਵੀ ਸੰਗਤ ਦਾ ਧੰਨਵਾਦ ਕਰਨਾ ਹੋਵੇ ਜਾਂ ਬੋਲਣਾ ਹੋਵੇ ਤਾਂ ਉਹ ਜ਼ਰੂਰ ਆ ਕੇ ਚਾਰ ਸ਼ਬਦ ਬੋਲ ਸਕਦੇ ਆ। ਜੇ ਨਹੀਂ ਬੋਲਣਾ ਕਿਸੇ ਨੇ, ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਜਨ ਹੁਕਮ ਬੋਝ ਸੁਖ ਪਾਈਐ ਰੇ, ਜੋ ਪ੍ਰਭ ਕਰੇ ਸੋਈ ਭਲ ਮਾਨੋ, ਸੁਖ ਦੁੱਖ ਉਹੀ ਧਿਆਈਐ ਰੇ, ਕੋਟ ਪਤ ਤੇ ਉਧਾਰੇ ਕਿਨ ਮੈਂ ਕਰਤੇ ਬਾਲ ਨ ਲਾਗੇ ਰੇ, ਦੀਨ ਦਰਦ ਦੁੱਖ ਪੰਜਨ ਸੁਆਮੀ ਜਿਸ ਭਾਵ

ਮਹਲਾ ਪੰਜਵਾਂ ਜਾ ਕੋ ਬਿਸਰੈ ਰਾਮ ਨਾਮ ਤਾਹੋ ਕੋ ਪੀਰ ਸਾਧ ਸੰਗਤ ਮਿਲ ਹਰ ਰਵੈ ਸੇ ਗੁਣੀ ਗਹੀਰ ਰਹਾਉ ਜਾ ਕੋ ਗੁਰਮੁਖ ਹਿਰਦੈ ਬੁੱਧ ਤਾਕੈ ਕਰ ਤਲ ਨਵਨਿਤ ਸਿੱਧ ਜੋ ਜਾਣੈ ਹਰ

ਜਾਂ ਕੈ ਸਿਮਰਨ ਸੁਖ ਭਏ ਅਕਾਲ ਪੁਰਖ ਆਗਾਧ ਬੋਧ ਸੁਣ ਤਜ ਸੋ ਕੋਟ ਆਗ ਖੋਏ ਕਿਰਪਾ ਨਿਧ ਪ੍ਰਭ ਮਯਾ ਧਾਰ ਨਾਨਕ ਹਰ ਹਰ ਨਾਮ ਲਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪਾ ਪ੍ਰਾਣ ਸੁਖ ਦਾਤਾ ਸੋ ਦਿਨ ਜਾਤਿਆ ਜਾਏ ਰਹਾਓ ਏਕ ਰਹਿਣ ਕੇ

ਨਾਮ ਇਸ਼ਟ ਮੀਤ ਸੁੱਤ ਕਰਤਾ ਮਨ ਸੰਤ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬੰਦੇ ਸਾ ਨਾਨਕ ਸੁਖ ਪਾਇਆ।

ਵੇਦ ਮੁਖ ਬਚਨੀ ਉਚਰੈ ਆਗੈ ਮਹਿਲ ਨਾ ਪਾਈਐ ਬੂਝੈ ਨਾਹੀ ਏਕ ਸੁਧਾਕਰ ਓ ਸਗਲੀ ਝਾਖ ਚਕਾਈਐ ਨਾਨਕ ਕਹਿਤੋ ਇਹ ਵਿਚਾਰਾ ਜੇ ਕਮਾਵੈ ਸੋ ਪਾਰ ਗਰਾਮੀ ਗੁਰ ਸੇਵੋ ਹਰ ਨਾਮ ਧਿਆਵੋ ਤਿਆਗੋ।

ਦਾਸ ਸੱਚ ਵਪਾਰਾ ਜੀਓ, ਜਨ ਨਾਨਕ ਸਦ ਬਲਿਹਾਰਾ ਜੀਓ, ਰਾਗ ਗੌੜੀ ਮਾਝ ਮਹੱਲਾ ਪੰਜਵਾਂ।

ਔਰ ਨਿਰਭਉ ਨਾਮ ਧਿਆਈ ਜਿਉ ਭਏ ਕਿਰਪਾਲ ਸੁਆਮੀ ਮੇਰੇ ਜਿਉ ਪਤਿਤ ਪਵਤ ਲਾਗ ਗੁਰ ਕੇ ਪੈਰੇ ਜਿਉ ਪਰਮ ਪੋ ਘਾਟ ਕੀਏ ਨਿਰਵੈਰੇ ਜਿਉ ਗੁਰ ਮਨ ਕੀ ਆਸ ਪਰਾਈ ਜਿਉ ਜਿਨ ਨਾਉ ਪਾਇਆ ਸੋ ਤਰਵੰਤਾ ਜਿਉ ਜਿਨ ਪ੍ਰਭ ਧਿਆਇਆ ਸੋ ਸੋ ਬਾਵੰਤਾ ਜਿਉ ਜੇ ਸਾਧੂ ਸੰਗਤ ਤਿਸ ਸਭ ਸੁਕਰਣੀ ਜਿਉ ਜਨ ਨਾਨਕ ਸਹਿਜ ਸਮਾਈ ਜਿਉ ਗੌੜੀ ਮਾਝ ਪੰਜਵਾਂ ਗੌੜੀ ਮਹੱਲਾ ਪੰਜਵਾਂ ਮਾਝ ਆਓ ਹਮਾਰੇ ਰਾਮ ਪਿਆਰੇ ਜਿਉ ਰੈਣ ਦਿਨ ਸੁਸਾ ਸਾ ਚਿਤਾਰੇ ਜਿਉ ਸੰਤ ਦਿਉ ਸੰਦੇਸਾ ਪੈਚਰ ਨਾਰੇ ਜਿਉ ਤੁਦ ਬਿਨ ਕਿਤ ਬਿਦ ਤਰੀਏ ਜਿਉ ਸੰਗਤ ਮਾਰੇ ਮੈਂ ਕਰੇ ਆਨੰਦਾ ਜਿਉ ਵਣ ਤ੍ਰਿਤ੍ਰ ਬਣ ਸੁਖ ਪਰਮਾਨੰਦਾ ਜਿਉ ਚੇਜ ਸੁਹਾਵੀ ਇਹੋ ਮਨ ਬਿਕਸੰਦਾ ਜਿਉ ਪੇਖ ਦਰਸ਼ਨ ਇਹੋ ਸੁਖ ਲਹੀਏ ਜਿਉ ਕਰ ਚਰਣ ਪਖਾਰ ਕਰੀ ਨਿਤ ਸੇਵਾ ਜਿਉ ਪੂਜਾ ਅਰਚਾ ਬੰਧਨ ਦੇਵਾ ਜਿਉ ਦਾਸਨ ਦਾਸ ਨਾਮ ਜਪ ਲੇਵਾ ਜਿਉ ਬਿਨੋ ਠਾਕਰ ਪੈ ਕਹੀਓ ਜਿਉ ਇਚ ਪੁੰਡੀ ਮੇਰੀ ਮਨ ਤਨ ਹਰਿਆ ਜਿਉ ਦਰਸ਼ਨ ਪੇਖਤ ਸਭ ਦੁੱਖ ਪੈ ਹਰਿਆ ਜਿਉ ਹਰ ਹਰ ਨਾਮ ਜਪੈ ਜਪ ਤਰਿਆ ਜਿਉ ਇਹ ਅਜਰ ਨਾਨਕ ਸੁਖ ਸਹੀ ਹੈ ਜਿਉ ਗੌੜੀ ਮਾਝ ਮਹੱਲਾ ਪੰਜਵਾਂ ਸੁਣ ਸੁਣ ਸਾਜਨ ਮਨ ਵਿੱਚ ਪਿਆਰੇ ਜਿਉ ਮਨ ਤਨ ਤੇਰਾ ਇਹੋ ਜਿਉ ਪੈ ਵਾਰੇ ਜਿਉ ਵਿਸਰਣਾਈ ਪ੍ਰਾਣ ਅਧਾਰੇ ਜਿਉ ਸਦਾ ਤੇਰੀ ਸਰਣਾਈ ਜਿਉ ਜਿਸ ਮਿਲੀਏ ਮਨ ਜੀਵੇ ਭਾਈ ਜਿਉ ਗੁਰ ਪ੍ਰਸ਼ਾਦੀ ਸੋ ਹਰ ਹਰ ਪਾਈ ਜਿਉ ਸਭ ਕਿਛ ਪ੍ਰਭ ਕਾ ਪ੍ਰਭ ਕੀ ਆ ਜਾਈ ਜਿਉ ਪ੍ਰਭ ਕੋ ਸਦ ਬਲ ਜਾਈ ਜਿਉ ਹਣ ਜਪੇ ਵਡਭਾਗੀ ਜਿਉ ਨਾਮ ਨਿਰੰਜਨ ਏਕ ਲਿਵ ਲਾਗੀ ਜਿਉ ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜਿਉ ਅਠ

ਕਰ ਰਾਸ ਸੱਚ ਵਪਾਰਾ ਜਿਓ ਜਨ ਨਾਨਕ ਸਦ ਬਲਿਹਾਰਾ ਜਿਓ ਰਾਗੌੜੀ ਬਾਜ ਮਹੱਲਾ ਪੰਜਵਾਂ ਇੱਕ ਓਮ ਅਕਾਲ ਸਤ ਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹੋ ਸਭੇ ਗੱਲਾਂ ਜਾਤਿਆਂ ਸੁਣ ਕੇ ਚੁੱਪ ਕੀਆ ਕਦ ਹੀ ਸੂਰਤ ਨਾ ਲੱਦੀਆ ਮਾਇਆ ਮੋਹੜਿਆ ਦੇਹੇ ਬੁਝਾਰਤ ਸਾਰਤਾ ਸੇ ਅੱਖੀ ਡਿੱਠੜਿਆ ਕੋਈ ਜੇ ਮੂਰਖ ਲੋਭਿਆ ਮੋਲ ਨਾ ਸੁਣੀ ਕਹਿਆ ਇਕਸ ਦੋ ਚੌਂਕਿਆ ਗਣੀ ਸਭ ਇੱਕ ਤਸਾਜ ਮੁੱਠੀ ਇੱਕ ਅੱਧ ਨਾਏ ਰੱਸੀ ਅੜਾ ਕਰ ਵਿਰਲੇ ਜਾਏ ਉੱਠੀ ਭਗਤ ਸੱਚੇ ਦਰ ਸੋਹਦੇ ਆਨੰਦ ਕਰੇ ਦਿਨ ਰਾਤ ਰੰਗ ਰੁਤੇ ਪਰਮੇਸ਼ਵਰ ਆਏ ਜਨ ਨਾਨਕ ਤਿਨ ਬਲ

ਹਾਠ ਪੈਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹੋ ਜਿਤ ਕਟ ਵਸੈ ਪਾਰ ਬ੍ਰਹਮ ਸੋਹੀ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵਏ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਕਰੀ ਜਗ ਜੀਵਨਾ ਮੇਰੇ ਠਾਕਰ ਅਗਮਾਗਾਦ ਭਈ ਕਿਰਪਾਲ ਗੁਸਈਆਂ ਨੱਠੇ ਸੋਗ ਸੰਤਾਪ ਤੱਤੇ ਵਾਉ ਨਾ ਲੱਗ ਗਈ ਸਤਿਗੁਰ ਰੱਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਿਰ ਜਨਹਾਰ ਗੁਰ ਤੁੱਟੇ ਸਭ ਕਿਛ ਪਾਇਆ ਜਨ ਨਾਨਕ ਸਤ ਬਲਿਹਾਰ ਗੌੜੀ ਮਾਝ ਮਹੱਲਾ ਪੰਜਵਾਂ ਹਰ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮਾ ਰਹੋ ਰਾਮ ਗੋਪਿੰਦ ਜਪੇਂਦਿਆ ਹੋਆ ਮੁੱਖ ਪਵਿੱਤਰ ਹਾਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉਂ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਏ ਜੀਵੀਏ ਭਾਉ ਜਲ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਹ ਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸੱਚੇ ਸਾਬਾਸ ਗੌੜੀ ਮਾਝ ਮਹੱਲਾ ਪੰਜਵਾਂ ਮੀਟੇ ਹਰ ਗੁਣ ਗਾਓ ਜਿੰਦੂ ਤੂੰ ਮੀਟੇ ਹਰ ਗੁਣ ਗਾਓ ਸੱਚੇ ਸੇ ਤੀਰਤਿਆ ਮਿਲਿਆ ਨੇ ਥਾਵੇਂ ਥਾਉ ਰਹੋ ਹੋਰ ਸਾਧੁ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਵਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕੇ ਸਾਧਕਾ ਟਰਣਾ ਇਹੋ ਸੰਸਾਰ ਪਾਰ ਬ੍ਰਹਮਾ ਰਾਧੀਏ ਉਧਰੇ ਸਭ ਪਰਿਵਾਰ ਸਾਜਣ ਬੰਦ ਸੁਮਿੱਤਰ ਸੋ ਹਰ ਨਾਮ ਹਿਰਦੇ ਦੇ ਔਗਣ ਸਭ ਮਿਟਾਇ ਕੇ ਪਰ ਉਪਕਾਰ ਕਰੇ ਮਾਲਕ ਜਾਣਾ ਥਿਉ ਕਰ ਹਰ ਕੇ ਚਰਨ ਨਿਧਾਨ ਨਾਨਕ ਜਾਚੇ ਦਰ ਤੇਰੇ ਪ੍ਰਭ ਤੁਧ ਨੋ ਮੰਗੇ ਦਾਨ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਰਾਜਗੌੜੀ ਮਹੱਲਾ ਨਾਮ ਸਾਰੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨਸ ਭਾਗਿਓ ਰਹੁ ਸੁਖ ਦੁੱਖ ਦੋਨੋ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰ ਖਸੂਖ ਤੇ ਰਹੇ ਅਤੀਤਾ ਤਿਨ ਜਗ ਤਤ ਪਛਾਣਾ ਉਸ ਤਰ ਨਿੰਦਾ ਦਉ ਤਿਆਗੇ ਖੋਜੇ ਪਦ ਨਿਰਵਾਣਾ ਜਨ ਨਾਨਕ ਇਹ ਖੇਲ ਕਠਨ ਹੈ ਤਿਨਹੋਂ ਗੁਰਮੁਖ ਜਾਣਾ ਗੌੜੀ ਮਹੱਲਾ ਨਾਵਾ ਸਾਧੋ ਰਚਨਾ ਰਾਮ ਬਣਾਏ ਇੱਕ ਬਿਣ ਸੇ ਇੱਕ ਅਸਤਰ ਮਾਨੇ ਆਚਾਰਜ ਲਿਖਿਓ ਨਾ ਜਾਈ ਰਹੋ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਲਾਈ ਝੂਠਾ ਤਨ ਸਾਚਾ ਕਰ ਮਾਨਿਆ ਜੋ ਸੁਪਨਾ ਰਹਿਣ ਆਈ ਜੋ ਦਿਸੈ ਸੋ ਸਗਲ ਬਿਨਾ ਸੇ ਜੋ ਬਹਾਦਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਣਾਈ ਗੌੜੀ ਮਹੱਲਾ ਨੌਵਾਂ ਪ੍ਰਾਣੀ ਕਿਉਂ ਹਰ ਜਸ ਮਨ ਨਹੀਂ ਆਵੈ ਇਹ ਨਸਲ ਮਗਨ ਰਹੇ ਮਾਇਆ ਮੈਂ ਹੋ ਕੈਸੇ ਗੁਣ ਗਾਵੈ ਰਹੋ ਭੂਤ ਮੀਤ ਮਾਇਆ ਮਮਤਾ ਸਿਉਂ ਇਹ ਬਿਨ ਆਪ ਬੰਧਾਵੈ ਮਿਰਗ ਤ੍ਰਿਸ਼ਨਾ ਜੋ ਝੂਠੋ ਹੋਇਓ ਜਗ ਦੇਖ ਤਾਸ ਉੱਠਤਾਵੈ ਭੁਗਤ ਮੁਕਤ ਕਾ ਕਾਰਨ ਸੋਵੇਂ ਮੂੜ ਤਹੈ ਬਿਸੁਰਾਵੈ ਜਨ ਨਾਨਕ ਕੋਟਨ ਮੈਂ ਕਹੁ ਭਜਨ ਰਾਮ ਕੋ ਪਾਵੈ ਗੌੜੀ ਮਹੱਲਾ ਨੌਵਾਂ ਸਾਲੋ ਇਉ ਮਨ ਗਹਿ ਨਾ ਜਾਈ ਚੰਚਲ ਤਸਲਾ ਸੰਗ ਬਸੈ ਜਾ ਤੇ ਥਿਰ ਨਾ ਰਹਾਈ ਰਹੋ ਕਠਣ ਕ੍ਰੋਧ ਕਟ ਹੀ ਕੇ ਪੀਤਰ ਜੇ ਸੁਧ ਸਭ ਬਿਸੁਰਾਏ ਰਤਨ ਗਿਆਨ ਸਭ ਕੋ ਹਿਲੀ ਨਾ ਤਾਂ ਸਿਉ ਕਛ ਨਾ ਬਸਾਈ ਜੋਗੇ ਜਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਏ ਜਨ ਨਾਨਕ ਹਰ ਪੈ ਦੇ ਅਲਾ ਤੋਂ ਸਭ ਬਿਦ ਬਨ ਆਈ

ਦਾਦਾ ਬੁੱਲ ਹੋ ਬਖਿਆਲ ਕੀ ਸੇਵਾ ਹਰਖ ਸੋਗ ਪਰ ਸਹਿ ਜੈ ਨਾਇਣ ਸੋ ਮੂਰਤ ਹੈ ਦੇਵਾ ਸੁਰ ਨਰਕ ਅੰਮ੍ਰਿਤ ਬਿਕ ਇਹ ਸਭ ਤਿਉਂ ਕੰਚਨ ਅਰ ਪੈਸਾ ਉਸ ਤਤ ਨਿੰਦਾ ਇਹ ਸਮ ਜਾ ਕੇ ਲੋਭ ਮੋਹ ਪੁਨ ਤੈਸਾ ਦੁਖ ਸੁ ਇਹ ਬਾਦੇ ਜੇ ਨਾਹਿਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਇ ਤੁਮ ਮਾਨੋ ਇਹ ਵਿਦ ਜੋ ਕੋ ਜੋ ਪ੍ਰਾਣੀ ਗੌੜੀ ਮਹਲਾ ਨੋਵਾਂ ਮਨ ਰੇ ਕਹਾਂ ਭਇਓ ਤੇ ਬਹੁਰਾ ਐਨਸ ਔਧ ਘਟੇ ਨਹੀਂ ਜਾਣੇ ਭਇਓ ਲੋਭ ਸੰਘਰਾ ਰਹੋ ਜੋ ਤਨ ਤੇ ਆਪਣੋ ਕਰ ਮਨ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਚੋ ਤੇਰੋ ਰਹਿ ਨਾਇਣ ਦੇਖੋ ਸੋਚ ਵਿਚਾਰੀ ਰਤਨ ਜਲਮ ਆਪਣੋ ਤੇ ਹਾਰਿਓ ਗੋਬਿੰਦ ਗਤ ਨੇ ਜਾਣੇ ਨਿਮਖਲਾ ਲੀਨ ਪਯੋ ਚਰਨਨ ਸਿਉ ਬਿਰਤਾ ਔਧ ਸਿਰਾਣੀ ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਇਆ ਨਿਰਭੈ ਪਦ ਨਹੀਂ ਭਾਵੈ ਗੌੜੀ ਮਹੱਲਾ ਨੌਵਾਂ ਨਰ ਅਚੇਤ ਪਾਪ ਤੇ ਡਰੇ ਦੀਨ ਦਿਆਲ ਸਗਲ ਭੈ ਪੰਜਨ ਸਰਣ ਤਾਹੇ ਤੁਮ ਪਰੇ ਰਹੋ ਵੇਦ ਪ੍ਰਾਣ ਜਾਸ ਗੁਣ ਗਾਵਤ ਤਾਂ ਕੋ ਨਾਮ ਹੀ ਹੇ ਮੋਤਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰੇ ਮਾਨ ਸੁਦੇ ਬਹਰਣਾ ਭਾਵੈ ਕਛੁ ਉਪੋ ਮੁਕਤ ਕਾ ਕਰੇ ਨਾਨਕ ਕਹਿਤ ਗਏ ਕਰਨਾ ਮੈਂ ਭਵ ਸਾਗਰ ਕੇ ਪਾਰ ਉਤਰ ਰੇ ਰਾਗੌੜੀ ਅਸ਼ਟਪਦੀਆ ਮਹੱਲਾ ਪਹਿਲਾ ਗੌੜੀ ਗੁਆਰੇਰੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਧ ਸਿੱਧ ਨਿਰਮਲ ਨਾ ਵਿਚਾਰ ਪੂਰਨ ਪੂਰਿਆ ਬੇਕਮਾਰ ਤ੍ਰਿਪਟੀ ਛੁੱਟੀ ਬਿਮਲ ਮਝਾਰ ਗੁਰ ਕੀ ਮਤ ਜੀ ਆਏ ਕਾਰ ਇਨ ਵਿਦ ਰਾਮ ਰਵਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਣਿਆ ਰਹੋ ਇੱਕ ਸੁਖ ਮਾਨਿਆ ਸਹਿਜ ਮਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਪਏ ਸੂਆ ਰੰਗ ਮਾਇਆ ਨਜ਼ਰ ਪਈ ਬੇਕਠਾਕ ਰਹਾਇਆ ਉਲਟਾ ਪਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉਂ ਲਾਗਿਆ ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਪਏ ਹੇ ਪਾਏ

ਪ੍ਰੀਤਮ ਰਹੁ ਨਜ਼ਰ ਕਿਰਤਾ ਮੁਝੇ ਨਉ ਮਾਇਆ ਮੋਹ ਸਰਵਜਨ ਜਾਲਾ ਮਨ ਮੁਖ ਚੀਲ ਕੁਛ ਬਿਕਰਾਲਾ ਸਤਿਗੁਰ ਸੇਵੇ ਚੁੱਕੇ ਜਨ ਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਜੇ ਏਕ ਲਿਵ ਲਾਏ ਨਿਜ ਕਰ ਵਾਸੇ ਸਾਜ ਸਮਾਏ ਜੰਮਣ ਮਰਣਾ ਠਾਕ ਰਹੇ ਪੂਰੇ ਗੁਰ ਦੇ ਇਹ ਮਿਤ ਪਾਏ ਕਥਨੀ ਕਥੋ ਨ ਆਵੇ ਔਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਦੁੱਖ ਸੁਖ ਪਾਣੇ ਤਿਸੇ ਰਜਾਏ